0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: हो सकता है कि आप इसे अब्यूज ना माने, लेकिन अपने साथी को धमकी भरे संदेश भेजना, उनकी लोकेशन को गुप्त रूप से ट्रैक करना या उनके फोन की गतिविधियों पर नियंत्रण रखना भी अब्यूज ही है। तकनीक के माध्यम से किया जाने वाला दुर्व्यवहार शारीरिक नहीं होता, लेकिन उसका प्रभाव उतना ही गंभीर और नुकसानदायक हो सकता है। यदि आप या आपका कोई परिचित तकनीक का उपयोग किसी को नुकसान पहुंचाने या उस पर नियंत्रण रखने के लिए कर रहा है, तो बदलाव संभव है। हिंसा को समाप्त करने के बारे में अधिक जानकारी के लिए alberta.ca/endgbv पर जाएं। अल्बर्टा सरकार की ओर से संदेश।
2: 94.7 FM रेडियो सुरसंगम हर हफ्ते 20 घंटे सुनो, मंडे टू फ्राइडे शाम 4 टू 5 कुलदीप सिंह विचार चर्चा, शाम 8 टू 9 जितेंद्र पन्नू। रेडियो सुरसंगम.ca फोन 403-585-0910। रेडियो सुरसंगम
3: कैलगरीज ओल्डेस्ट बिगेस्ट एंड ओनली साउथ एशियन रेडियो स्टेशन सबरंग रेडियो 94.7 FM।
4: मंडे ट्यूसडे थर्सडे फ्राइडे 7 टू 8 PM, संडेज 1 टू 5 PM।
3: विजिट सबरंग
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabrang Radio 94.7 Sunday Sare listeners ta bahut swagat hai ji aaj de is ਸ਼ਾਮ ਦੇ ਖੂਬਸੂਰਤ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਈਵਨਿੰਗ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ, ਜਿਹਦੇ ਚ ਵੱਖਰੇ ਵੱਖਰੇ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ, ਪਲੱਸ ਪ੍ਰੋਗਰਾਮ ਦੇ ਵਿੱਚ ਆਪਾਂ ਕੁਛ ਇੱਕ ਜ਼ਰੂਰੀ ਜਾਣਕਾਰੀਆਂ ਵੀ ਸ਼ੇਅਰ ਕਰਦੇ ਹਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਚ ਸ਼ੇਅਰ ਕੀਤੀਆਂ ਜਾਣਗੀਆਂ। ਕਾਫੀ ਧੂਮ ਧਮਾਕੇ ਦੇ ਨਾਲ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਜੀ ਵੰਸ ਅਗੇਨ ਆ ਰਿਹਾ ਵਾਪਸ, 2 ਤਰੀਕ ਤੋਂ ਲੈ ਕੇ 4 ਅਕਤੂਬਰ ਤੱਕ, 2 ਤੋਂ 4 ਅਕਤੂਬਰ ਤੱਕ ਇਹ ਪ੍ਰੋਗਰਾਮ ਹੋਏਗਾ, ਜਿਹਦੇ ਚ ਤੁਸੀਂ ਆਪਣਾ ਪਾਰਟਿਸਿਪੇਟ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਆਪਣੇ ਬਿਜ਼ਨਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਆਪਣੇ ਕਿਸੇ ਵੀ ਭੈਣ ਭਰਾ ਦੋਸਤ ਮਿੱਤਰ ਨੂੰ ਇੱਥੇ ਬਿਜ਼ਨਸ ਵਾਸਤੇ ਬੁਲਾਉਣਾ ਚਾਹੁੰਦੇ ਹੋ, ਵਿਜ਼ਟਰ ਬੁਲਾਉਣਾ ਚਾਹੁੰਦੇ ਹੋ, ਤੂੰ ਆ ਕੇ ਇੱਥੇ ਬਿਜ਼ਨਸ ਦੀਆਂ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਹੋਣਾ ਚਾਹੁੰ ਜਾਂ ਇਨਵੈਸਟਮੈਂਟ ਕੈਟੇਗਰੀ 'ਚ ਆਉਣਾ ਚਾਹੁੰ, ਤੇ ਉਹ ਸਾਰੀਆਂ ਅਪਰਚੁਨਿਟੀ ਜਿਹੜੀਆਂ ਨੇ ਉਹ ਖੁੱਲੀਆਂ ਹੁੰਦੀਆਂ। ਅੱਜ ਕੱਲ੍ਹ ਕਾਫੀ ਕੋਸ਼ਿਸ਼ ਜਿਹੜੀ ਹੈ ਉਹ ਗਵਰਨਮੈਂਟ ਆਫ ਕੈਨੇਡਾ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਕੀਤੀਆਂ ਜਾ ਰਹੀਆਂ, ਜਿਹਦੇ ਚ ਦੱਸਿਆ ਜਾ ਰਿਹਾ ਕਿ ਵੀ $70 billion ਤੱਕ ਦਾ ਬਿਜ਼ਨਸ ਜਿਹੜਾ ਇਹ ਦੋਨੋਂ ਕੰਟਰੀਜ਼ ਆਪਸ ਚ ਕਰਨ ਨੂੰ ਤਿਆਰ ਨੇ, ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੁਛ ਨਾ ਕੁਛ ਐਫਰਟ ਜੋ ਆਪਾਂ ਕਰ ਸਕੀਏ ਉਹ ਕਰਨੀ ਚਾਹੀਦੀ ਇਹਦੇ ਚ, ਤਾਂ ਕਿ ਜਿੰਨੇ ਵੱਧ ਤੋਂ ਵੱਧ ਐਕਟੀਵਿਟੀਜ਼ ਕਰਾਂਗੇ ਆਪਾਂ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਗੋਲ ਹੈ ਓਵਰਆਲ ਕਿਉਂਕਿ ਕੈਨੇਡਾ ਨੂੰ ਵਧੀਆ ਬਣਾਉਣ ਦਾ ਤੇ ਹੈਗਾ ਹੀ ਹੈਗਾ, ਨਾਲ ਦੀ ਨਾਲ ਹੀ ਇੰਡੀਆ ਦੇ ਵਿੱਚ ਵੀ ਇਹਦੇ ਨਾਲ ਖੁਸ਼ਹਾਲੀ ਜਿਹੜੀ ਆ ਸਕਦੀ ਹੈ। ਇੰਡੀਆ ਤੋਂ ਇਲਾਵਾ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ,

ਕਿਉਂਕਿ ਸਾਡੇ ਜ਼ਿਆਦਾਤਰ ਲਿਸਨਰ ਜਿਹੜੇ ਨੇ ਉਹ ਪੰਜਾਬੀ ਹੋਣ ਕਰਕੇ ਅਤੇ ਇਹਦੇ 'ਤੇ ਵੀ ਜਿਹੜਾ ਇੱਕ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੇ ਨਾਲ ਵੀ ਜੁੜੀਆਂ ਕਾਫੀ ਐਕਟੀਵਿਟੀ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ। ਕਾਫੀ ਖਬਰਾਂ ਜਿਹੜੀਆਂ ਜੀ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਖਬਰ ਇਹ ਵੀ ਹੈ ਵੀ 18 ਅਰੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਉੱਤੇ 91 ਵਾਰੰਟ ਐਗਜ਼ੀਕਿਊਟ ਕੀਤੇ ਗਏ ਨੇ ਕੈਲਗੀ ਪੁਲਿਸ ਵੱਲੋਂ, ਇਹ ਕੋਆਰਡੀਨੇਟਰ ਇਨਫੋਰਸਮੈਂਟ ਇਨੀਸ਼ੀਏਟਿਵ ਕਰਕੇ। ਮਨਜੋਤ ਸਿੰਘ ਦੀ ਇੱਕ ਰਿਪੋਰਟ ਹੈ ਜਿਹਦੇ 'ਚ ਉਹ ਕਹਿੰਦੇ ਵੀ 18 ਲੋਕਾਂ ਨੂੰ ਅਰੈਸਟ ਕੀਤਾ ਗਿਆ, 91 ਵਾਰੰਟ ਜਾਰੀ ਕੀਤੇ ਗਏ ਨੇ, $3,000 ਆਊਟਸਟੈਂਡਿੰਗ ਫਾਈਨਸ ਪੇ ਕਰਨੇ ਅਤੇ ਨਾਲ ਦੀ ਨਾਲ ਹੀ ਕੋਆਰਡੀਨੇਟਡ ਜਿਹੜਾ ਇਨਫੋਰਸਮੈਂਟ ਇਨੀਸ਼ੀਏਟਿਵ ਸੀਗਾ ਅਤੇ ਜਿਹਦੇ 'ਚ ਅਲਬਰਟਾ ਸ਼ੈਰਿਫ ਦੇ ਫਿਜੀਟਿਵ ਐਪਰੀਹੈਂਸ਼ਨ ਸ਼ੈਰਿਫ ਸਪੋਰਟ ਟੀਮ ਅਤੇ ਇਸ ਤੋਂ ਇਲਾਵਾ ਇਨੀਸ਼ੀਏਟਿਵ ਜਿਹੜਾ ਵੈਸੇ 5 ਅਗਸਤ ਤੋਂ ਲੈ ਕੇ 6 ਅਗਸਤ 5 ਅਤੇ 6 ਨੂੰ ਡਾਊਨ ਟਾਊਨ ਕੈਲਗਰੀ ਦੇ ਵਿੱਚ ਸਰਾਊਂਡਿੰਗ ਏਰੀਆ ਦੇ ਵਿੱਚ ਟਾਰਗੇਟ ਕਰਕੇ ਇੰਡੀਵਿਜੁਅਲਸ ਨੂੰ ਜਿਹੜੇ ਵਾਂਟਡ ਨੇ ਆਊਟਸਟੈਂਡਿੰਗ ਕ੍ਰਿਮੀਨਲ ਅਤੇ ਨੋਨ ਕ੍ਰਿਮੀਨਲ ਵਾਰੰਟਸ ਦੇ ਉੱਤੇ ਸੀ ਉਹਨਾਂ ਨੂੰ ਲੱਭਿਆ ਗਿਆ। 91 ਵਾਰੰਟ ਐਗਜ਼ੀਕਿਊਟ ਕੀਤੇ ਗਏ ਨੇ, 77 ਜਿਹੜੇ ਨੇ ਵਰ ਕ੍ਰਿਮੀਨਲ ਅਤੇ 14 ਜਿਹੜੇ ਨੇ ਨੋਨ ਕ੍ਰਿਮੀਨਲ ਚਾਰਜ ਜਿਹੜੇ ਇਹਦੇ ਬਾਰੇ ਦੱਸੇ ਜਾ ਰਹੇ ਨੇ। ਇਹਦੇ ਬਾਰੇ ਪੁਲਿਸ ਨੇ ਜਿਹੜੀ ਹੈ ਬਾਕੀ ਦੀ ਰਿਪੋਰਟ ਦੇ ਨਾਲ ਨਾਲ ਦਿਸ ਵਰਕ ਡਜ਼ ਨਾਟ ਸਟੋਪ ਹੇਅਰ ਇਹ ਕਹਿਣਾ ਹੈ ਸਰਜਨ ਚੈਲਸੀਆ ਕੈਪਰਿੰਕੋ ਕਾਰਪੈਂਕੋ ਆਫ ਦਾ ਕੈਲਗੀ ਪੁਲਿਸ ਦੇ ਜਿਹੜੇ ਸਰਜਨ ਨੇ, ਉਹਨਾਂ ਨੇ ਕਿਹਾ ਵੀ ਇੱਥੇ ਕੰਮ ਖਤਮ ਨਹੀਂ ਹੁੰਦਾ, ਹਾਲੇ ਹੋਰ ਚੱਲੇਗਾ। ਇਨਵੈਸਟੀਗੇਟਰ ਜਿਹੜੇ ਨੇ ਉਹ CPS ਅਤੇ ਅਲਬਰਟਾ ਸ਼ੈਰਿਫ ਜਿਹੜੇ ਕੰਟੀਨਿਊ ਕਰਨਗੇ ਐਕਟੀਵਿਟੀ ਨੂੰ ਪਰਸਿਊ ਅਡੀਸ਼ਨਲ ਵਾਂਟਡ ਇੰਡੀਵਿਜੁਅਲ ਯੂਜ਼ਿੰਗ ਇੰਟੈਲੀਜੈਂਸ ਗੈਦਰਿੰਗ ਅਤੇ ਥਰੂ ਆਊਟ ਦਿਸ ਓਪਰੇਸ਼ਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰਨਗੇ। ਹਾਲੇ ਕੰਮ ਜਿਹੜਾ ਇਸੇ ਤਰੀਕੇ ਨਾਲ ਅੱਗੇ ਵਧੇਗਾ ਜੀ। ਸੋ ਇਹ ਜਿਹੜੀ ਇੱਕ ਸਨਸਨੀਖੇਜ ਖਬਰ ਜਿਹੜੀ ਹੈ ਸਾਹਮਣੇ ਆ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ, ਕਿੱਥੇ ਕਿੱਥੇ ਕੀ ਕੁਛ ਹੋ ਰਿਹਾ ਅਤੇ ਕਿੱਦਾਂ ਦੇ ਹਾਲਾਤ ਜਿਹੜੇ ਆ ਉਹ ਬਣੇ ਆ। ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ 8 ਵਜੇ ਤੱਕ ਚੱਲੇਗਾ, ਇਹਦੇ 'ਚ ਆਪਾਂ ਆਪਣੀਆਂ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਇਕਲੀ ਥੋੜ੍ਹੀ ਵੈਦਰ ਅਪਡੇਟ ਕਰ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਜਾਰੀ ਕਰਦੇ ਹਾਂ। ਇਸ ਤੋਂ ਇਲਾਵਾ ਟਰੰਪ ਕਾਰਨੀ ਜਿਹੜੇ ਨੇ ਅਗੇਨ ਕਹਿੰਦੇ ਆ ਵੀ ਕਲੋਕ ਟਿਕਿੰਗ ਅਤੇ ਮਿਡ ਨਾਈਟ ਟੈਰਿਫ ਡੈਡਲਾਈਨ ਜਿਹੜੀ ਹੈ, ਤੁਹਾਨੂੰ ਪਤਾ ਵੀ ਅੱਜ ਡੈਡਲਾਈਨ ਦਾ ਟੈਰਿਫ ਚੱਲ ਰਹੀ ਹੈ, ਉਹਦੇ 'ਤੇ ਬੋਲ ਰਹੇ ਨੇ ਲਾਈਵ ਅਪਡੇਟ ਜਿਹੜੀ ਹੈ। ਸੋ ਦੇਖਦੇ ਹਾਂ ਜੇ ਤੁਹਾਨੂੰ ਉਹ ਸੁਣਾ ਸਕੇ ਅਤੇ ਉਹਦੇ 'ਤੇ ਵੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹ ਲਾਈਵ ਅਪਡੇਟ ਜਿਹੜੀ ਹੈ ਇਹ ਵੀ ਇੰਪੋਰਟੈਂਟ ਹੈ ਦੇਖਣ ਵਾਸਤੇ ਵੀ ਕੀ ਕੁਛ ਚੱਲ ਰਿਹਾ ਇਹਨਾਂ ਦੇ ਦੋਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ। ਸੋ ਉਹਦੇ 'ਤੇ ਵੀ ਨਜ਼ਰ ਮਾਰਦੇ ਨਾਲ ਦੀ ਨਾਲ ਹੀ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪਲੱਸ ਉਦੋਂ ਤੱਕ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਸ਼ੇਅਰ ਕਰ ਦਈਏ ਕੁਇਕਲੀ ਵੈਦਰ ਦੇ ਬਾਰੇ ਵੀ ਕਿ ਵੈਦਰ ਕਿਸ ਤਰ੍ਹਾਂ ਅਤੇ ਕਿੱਥੇ ਕੀ ਹਾਲਾਤ ਬਣੇ ਨੇ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਅੱਗੇ ਲੈ ਕੇ ਚੱਲਦੇ ਹਾਂ ਆਪਾਂ ਆਪਣੇ ਪ੍ਰੋਗਰਾਮ ਨੂੰ। ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਜੀ ਵਨ ਸਕੇਨ ਦੱਸਦੀ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਆ ਅਤੇ ਥੋੜ੍ਹੀ ਜਿਹੀ ਜਿਹੜੀ ਗੱਲਬਾਤ ਹੈ ਉਹ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕੀ ਰਿਪੋਰਟ ਦੇ ਬਾਰੇ ਆਈ ਹੈ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਤੇ ਸੁਣ ਲੈਂਦੇ ਥੋੜ੍ਹੀ ਜਿਹੀ ਰਿਪੋਰਟ, ਨੋਟ ਟੂ ਮੱਚ, ਕਿਉਂਕਿ ਇਹ ਥੋੜ੍ਹੀ ਜਿਹੀ ਸੁਣੀ ਜਾ ਸਕਦੀ ਹੈ, ਸੁਣ ਕੇ ਅਤੇ ਫਿਰ ਆਪਾਂ

0: ਇਹ ਤੁਸੀਂ ਜਾਣ ਲਿਆ ਜੀ, ਕਿਉਂਕਿ ਅੱਜ ਲਾਸਟ ਮਿੰਟ ਦਾ ਡੀਲ ਦੇ ਉੱਤੇ ਕੰਮ ਚੱਲ ਰਿਹਾ ਕਿਸ ਤਰੀਕੇ ਦੇ ਨਾਲ ਇਹ 50% ਦੀ ਟੈਰਿਫ ਜਿਹੜਾ ਟਰੰਪ ਨੇ ਕਿਹਾ ਤਾਂ ਸੀਗਾ ਵੀ ਮੈਂ 50% ਟੈਰਿਫ ਚਾਹੁੰਦਾ ਵਾਂ 19 ਤਰੀਕ ਤੋਂ, ਅੱਜ ਰਾਤੀ ਡੈਡਲਾਈਨ ਹੈ ਬੇਸਿਕਲੀ। ਤੇ ਮੇਨ ਮੇਨ ਜਿਹੜੇ ਬਿਜ਼ਨਸਿਸ ਨੇ ਜਿਹੜੇ ਸਾਡੇ 232 ਦੇ ਅੰਡਰ ਜਿਹੜੇ ਆਉਂਦੇ ਆ, ਉਹਦੇ 'ਚ $20 ਬਿਲੀਅਨ ਦਾ ਬਿਜ਼ਨਸ ਹੈ ਕੈਨੇਡੀਅਨ ਗੁੱਡਸ ਜਿਹੜੀਆਂ ਨੇ ਇਹ ਕਰਦੀਆਂ, ਕਿਉਂਕਿ ਜਿਹਦੇ 'ਚ ਲੰਬਰ ਵਨ ਆਫ ਦੈਮ ਹੈ, ਐਲੂਮੀਨੀਅਮ, ਆਇਰਨ ਦਾ ਜੇ ਗੱਲ ਕਰੀਏ, ਸਟੀਲ ਦੀ ਗੱਲ ਕਰੀਏ, ਤੇ ਨਾਲ ਦੀ ਨਾਲ ਹੀ ਹੋਰ ਜਿਹੜੀਆਂ ਮੇਜਰ ਇਸ਼ੂਜ਼ ਨੇ, ਪਾਰਟਸ ਜਿਹੜੇ ਨੇ, ਇਹ ਸਭ ਕੁਛ ਬਣ ਕੇ ਉੱਥੇ ਜਾਂਦੇ। $20 ਬਿਲੀਅਨ ਦਾ ਬਿਜ਼ਨਸ ਹੈ ਜਿਹਦੇ ਤੇ ਉੱਤੇ 50% ਟੈਰਿਫ ਜਿਹੜੀ ਹੈ ਉਹ ਕੱਲ੍ਹ ਤੋਂ ਜਾਰੀ ਹੋਣੀ ਹੈ। ਹੁਣ ਇਹਨਾਂ ਦਾ ਕਹਿਣਾ ਕਿ ਵੀ ਇਹ ਬੇਸਿਕਲੀ ਇਹਨੂੰ 25% ਤੇ ਆਲਰੇਡੀ ਪੇ ਕਰਦੇ ਪਏ ਆ, ਪਹਿਲਾਂ ਜਿਹੜਾ ਨਹੀਂ ਸੀ ਹੁੰਦਾ ਉਹ 25% ਤੇ ਲੈਣ ਦਾ। ਟਰੰਪ ਨੇ ਜਦੋਂ ਵੀ ਕੀਤਾ ਕੁਛ ਨਾ ਕੁਛ ਐਸਾ ਹੀ ਕਾਰਨਾਮਾ ਕੀਤਾ ਜਿਹਦੇ ਨਾਲ ਸਾਰੇ ਲੋਕੀ ਜਿਹੜੇ ਨੇ ਉਹ ਫਸ ਜਾਂਦੇ ਆ। ਸੋ ਇਹ 25% ਟੈਰਿਫ ਇਹਨਾਂ ਨੇ ਪਹਿਲਾਂ ਕਰਤਾ ਸੀਗਾ, ਹੁਣ 25 ਤੋਂ 50 ਤੇ ਆ ਗਏ ਆ, ਤੇ ਜਿਹੜਾ ਕਿ ਕੱਲ੍ਹ ਤੋਂ ਸ਼ੁਰੂ ਹੋਣਾ ਅੱਜ ਰਾਤੀ 12 ਵਜੇ ਤੋਂ ਬਾਅਦ। ਤੇ ਹੁਣ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਦੋਨੋਂ ਕੰਟਰੀਜ਼ ਦੇ ਲੋਕਾਂ ਵੱਲੋਂ। 1 ਘੰਟਾ 45 ਮਿੰਟ ਮੀਟਿੰਗ ਹੋਈ ਹੈ ਜਿਹੜੀ ਕੂਜ਼ਮਾ, ਜਿਹੜਾ ਤੁਸੀਂ ਸਮਝਦੇ ਹੋ ਵੀ ਜਿਹੜਾ ਇਹਨਾਂ ਦਾ ਕੈਨੇਡਾ, US ਤੇ ਮੈਕਸੀਕੋ ਇੱਕ ਐਗਰੀਮੈਂਟ ਕੀਤਾ ਸੀ, ਉਹਦੇ ਅੰਦਰ ਲੋਕਾਂ ਨੇ ਪਹਿਲਾਂ ਵੀ ਡੀਲ ਕੀਤੀਆਂ ਸੀ। ਪਹਿਲਾਂ ਇਸ ਤੋਂ ਪਹਿਲਾਂ ਨਾਫਤਾ ਹੁੰਦਾ ਸੀਗਾ, ਨੌਰਥ ਅਮੈਰੀਕਨ ਫਰੀ ਟ੍ਰੇਡ ਐਗਰੀਮੈਂਟ, ਜਿਹਦੇ 'ਚ ਜੋ ਕੁਛ ਆਪਾਂ ਇੱਥੇ ਬਣਾਉਂਦੇ ਹਾਂ ਜਾਂ ਜੋ ਕੁਛ ਉੱਥੇ ਬਣਦਾ, ਤੇ ਜੇ ਉਹਦੇ 'ਚ 80% ਤੋਂ ਵੱਧ ਚੀਜ਼ਾਂ ਜਿਹੜੀਆਂ ਨੇ ਉਹ ਲੋਕਲ ਲੱਗੀਆਂ, ਤੇ ਫਿਰ ਉਹ 'ਤੇ ਕੋਈ ਡਿਊਟੀ ਨਹੀਂ ਸੀ ਹੁੰਦੀ। ਪਰ ਹੁਣ ਇਹ 25% ਤੇ ਆਲਰੇਡੀ ਟਰੰਪ ਨੇ ਕਰਤਾ ਸੀਗਾ ਜਦੋਂ ਤਾਂ ਇਹਨੇ ਕੂਜ਼ਮਾ ਬਣਾਇਆ, ਵਰਡ ਯੂਜ਼ ਕੀਤਾ ਤਿੰਨੋਂ ਕੰਟਰੀਜ਼ ਦਾ, ਤੇ ਤਾਂ ਕਿ ਉਹ 'ਚ ਟਰੰਪ ਦਾ ਨਾਂ ਲੱਗੇ। ਤੇ ਹੁਣ ਉਹਨੇ ਕਿਹਾ ਵੀ ਉਹ ਵੀ ਠੀਕ ਨਹੀਂ ਕੀਤੀ ਸੀ ਡੀਲ, ਆਪਾਂ ਉਹਨੂੰ ਚੇਂਜ ਕਰਨਾ, ਤੇ ਹੁਣ ਦੁਬਾਰਾ ਤੋਂ ਟੈਰਿਫ ਜਿਹੜੇ ਲਾਣੇ ਸ਼ੁਰੂ ਕਰਤੇ, ਤੇ ਵੱਧ ਤੋਂ ਵੱਧ ਟੈਰਿਫ ਲਾਏ। ਹੁਣ 50% ਤੇ ਜਾਣ ਦੀ ਗੱਲ ਕੀਤੀ ਗਈ ਹੈ ਵੀ ਕੈਨੇਡਾ ਜਿਹੜਾ ਉਹ ਇਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਡੀਲ ਨਹੀਂ ਕਰ ਰਿਹਾ। ਸੋ ਇਸ ਕਰਕੇ ਇਹ ਜਿਹੜੀ ਹੈ ਉਹ ਗੱਲਬਾਤ ਸਾਹਮਣੇ ਆ ਰਹੀ ਹੈ ਜੀ। ਇਹਦੇ ਬਾਰੇ ਹੋਰ ਵੀ ਕੋਈ ਗੱਲਬਾਤ ਹੋਏਗੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਜਿੱਦਾਂ ਹੀ ਕੋਈ ਹੋਰ ਅਪਡੇਟ ਆਉਂਦੀ ਹੈ। ਤੇ ਬਟ ਇਹ ਹੈ ਵੀ ਇਹ ਜਿਹੜੀ ਗੱਲ ਹੈ ਸਾਡੇ ਸਾਹਮਣੇ ਜ਼ਰੂਰ ਆ ਰਹੀ ਹੈ। ਥੋੜ੍ਹੀ ਜਿਹੀ ਰਿਪੋਰਟ 'ਚ ਕਾਫੀ ਇਨਫੋਰਮੇਸ਼ਨ ਹੈਗੀ ਹੈ ਜਿਹੜੀ ਮੈਂ ਸਮਝਦਾ ਵੀ ਨਾਲ ਨਾਲ ਟਾਈਮ ਦੇ ਵਿੱਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ, ਤੇ ਪ੍ਰੋਗਰਾਮ 'ਚ ਇੱਕ ਗੱਲ ਕਰਦੇ ਹਾਂ ਮਹਾਰਾਸ਼ਟਰਾ ਦੀਆਂ ਤਿੰਨ ਕੁੜੀਆਂ ਦੀ, ਵਿਦਿਆਰਥਣ ਜਿਹਨਾਂ ਨੂੰ ਕਹਿੰਦੇ ਆ, ਸਟੂਡੈਂਟਸ ਦੀ, ਜਿਨ੍ਹਾਂ ਦੇ ਕਰਨ ਦੇ ਨਾਲ ਇੱਕ ਕਾਰਨਾਮਾ ਕੀ ਹੋਇਆ ਇਹ ਥੋੜ੍ਹਾ ਜਿਹਾ ਇਹਨਾਂ ਦੀ ਆਵਾਜ਼ ਦੇ ਵਿੱਚ ਸੁਣ ਲੈਂਦੇ, ਇਹਨਾਂ ਦੀ ਗੱਲਬਾਤ ਸੁਣਦੇ ਹਾਂ, ਫਿਰ ਦੇਖਦੇ ਹਾਂ ਵੀ ਇਹਨਾਂ ਨੇ ਕੀ ਕਰਕੇ ਦਿਖਾ ਦਿੱਤਾ ਜਿਹੜਾ ਆਮ ਲੋਕੀ ਕਈ ਵਾਰੀ ਉਹ ਨਹੀਂ ਕਰ ਪਾਉਂਦੇ। ਸੋ ਸੁਣਦੇ ਹਾਂ ਇਹਨਾਂ ਦੀ ਗੱਲਬਾਤ ਇਸ ਰਿਪੋਰਟ ਦੇ ਵਿੱਚ, ਤੇ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਇਸ ਰਿਪੋਰਟ ਤੋਂ ਬਾਅਦ।
1: ਨੇਹਾ ਕਾਰੇ, ਮਾਨਸੀ ਪਵਾਰ ਅਤੇ ਜੋਤਸਾਰਾ ਮੁਕਨੇ ਮਹਾਰਾਸ਼ਟਰ ਵਿੱਚ ਰਹਿੰਦੀਆਂ ਨੇ। ਸਕੂਲ ਜਾਣ ਵਾਲੀਆਂ ਇਹਨਾਂ ਤਿੰਨ ਲੜਕੀਆਂ ਨੇ ਸੜਕ ਦੇ ਖੱਡਿਆਂ ਬਾਰੇ ਇੱਕ ਵੀਡੀਓ ਬਣਾਈ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਇਹ ਤਿੰਨੋਂ ਵਿਦਿਆਰਥਣਾਂ ਰਾਏਗੜ੍ਹ ਜ਼ਿਲ੍ਹੇ ਦੇ ਕਰਜਤ ਤਹਿਸੀਲ ਦੇ ਖੰਡਪੇ ਪਿੰਡ ਵਿੱਚ ਸਥਿਤ ਇੱਕ ਸਕੂਲ ਵਿੱਚ ਪੜ੍ਹਦੀਆਂ ਨੇ। ਇਹਨਾਂ ਦੀ ਤਰ੍ਹਾਂ ਹੀ ਸਕੂਲ ਦੀਆਂ ਹੋਰ ਵਿਦਿਆਰਥਣਾਂ ਵੀ ਹਰ ਰੋਜ਼ ਨੇੜਲੇ ਪਿੰਡਾਂ ਤੋਂ ਪੈਦਲ ਤੁਰ ਕੇ ਸਕੂਲ ਜਾਂਦੀਆਂ ਨੇ।
2: ਉੱਥੇ ਸੜਕ ਦੇ ਵਿੱਚ ਟੋਏ ਸਨ ਤੇ ਜਦੋਂ ਗੱਡੀਆਂ ਲੰਘਦੀਆਂ ਸਨ ਤਾਂ ਸਾਡੇ ਉੱਤੇ ਚਿੱਕੜ ਪੈ ਜਾਂਦਾ ਸੀ। ਸਾਡੀ ਸਕੂਲ ਵਾਲੀ ਵਰਦੀ ਚਿੱਟੇ ਰੰਗ ਦੀ ਹੈ, ਇਸ ਕਰਕੇ ਉਹ ਗੰਦੀ ਹੋ ਜਾਂਦੀ ਸੀ। ਅਸੀਂ ਗੰਦੇ ਕੱਪੜਿਆਂ ਵਿੱਚ ਸਕੂਲ ਨਹੀਂ ਜਾ ਸਕਦੇ, ਇਸ ਲਈ ਸਾਨੂੰ ਕੱਪੜੇ ਬਦਲਣੇ ਪੈਂਦੇ ਸਨ ਅਤੇ ਇਸ ਕਰਕੇ ਕਲਾਸ ਲਈ ਦੇਰ ਹੋ ਜਾਂਦੀ ਸੀ।
1: ਇਹਨਾਂ ਤਿੰਨਾਂ ਵਿਦਿਆਰਥਣਾਂ ਨੇ ਖੱਡਿਆਂ ਵਾਲੀ ਸੜਕ ਦੀ ਇੱਕ ਵੀਡੀਓ ਬਣਾਈ ਸੀ।
3: ਅਸੀਂ ਸਾਰੀਆਂ ਸਹੇਲੀਆਂ ਸੜਕ ਤੇ ਜਾ ਰਹੀਆਂ ਸੀ ਅਤੇ ਨਾਲ ਹੀ ਫੋਟੋਆਂ ਖਿੱਚ ਰਹੀਆਂ ਸੀ ਤੇ ਵੀਡੀਓ ਵੀ ਬਣਾ ਰਹੀਆਂ ਸੀ। ਮੈਂ ਤੇ ਜੋਤਸਨਾ ਸੜਕ ਦੀ ਹਾਲਤ ਬਾਰੇ ਗੱਲ ਕਰ ਰਹੀਆਂ ਸੀ। ਉਸ ਵੇਲੇ ਮਾਨਸੀ ਨੇ ਕਿਹਾ ਕਿ ਉਹ ਮੇਰੀ ਵੀਡੀਓ ਬਣਾਏਗੀ ਅਤੇ ਉਸਨੇ ਵੀਡੀਓ ਸ਼ੂਟ ਕਰ ਲਈ।
2: ਵੀਡੀਓ ਕਰਦੇ ਮਤੀ ਨਹੀਂ ਵੀਡੀਓ। ਇੱਕ ਸੰਸਥਾ ਹੈ ਜੋ ਸਾਨੂੰ ਹਰ ਸਾਲ ਕਾਪੀਆਂ ਦਿੰਦੀ ਹੈ, ਇਸ ਲਈ ਸਾਡੇ ਸਕੂਲ ਦੇ ਅਧਿਆਪਕ ਸਾਨੂੰ ਉੱਥੇ ਲੈ ਗਏ ਸਨ। ਸਾਡੀ ਇੱਕ ਕਲਾਸਮੇਟ ਆਪਣੇ ਨਾਲ ਫੋਨ ਲੈ ਗਈ ਸੀ। ਉਸਦੀ ਮਾਂ ਨੇ ਸੁਰੱਖਿਆ ਲਈ ਉਸਨੂੰ ਫੋਨ ਦਿੱਤਾ ਸੀ ਕਿਉਂਕਿ ਅਸੀਂ ਦੂਜੇ ਪਿੰਡ ਜਾ ਰਹੇ ਸੀ। ਅਸੀਂ ਸੜਕ ਤੇ ਵੱਡੇ ਵੱਡੇ ਟੋਏ ਵੇਖੇ। ਇਹ ਕੁੜੀਆਂ ਉਹਨਾਂ ਟੋਇਆਂ ਦਾ ਮਜ਼ਾਕ ਬਣਾਉਣ ਲੱਗੀਆਂ ਤੇ ਉਹਨਾਂ ਨੂੰ ਐਕਸਪ੍ਰੈਸ ਵੇ ਆਦਿ ਕਹਿਣ ਲੱਗੀਆਂ, ਇਸ ਲਈ ਮੈਂ ਵੀ ਮਜ਼ਾਕ ਵਿੱਚ ਉਸਦੀ ਵੀਡੀਓ ਬਣਾ ਲਈ। ਮੈਂ ਅਕਸਰ ਯੂਟਿਊਬ ਤੇ ਵੇਖਦੀ ਹਾਂ

0: ਕਿ ਲੋਕ ਜਿੱਥੇ ਵੀ ਜਾਂਦੇ ਨੇ ਉੱਥੋਂ ਦਾ ਵਲੌਗ ਬਣਾਉਂਦੇ ਨੇ ਇਸ ਲਈ ਮੈਂ ਵੀ ਇੱਕ ਵਲੌਗ ਬਣਾ ਲਿਆ
1: ਅਸੀਂ ਇਹ ਵੀਡੀਓ ਕਿਸੇ ਖਾਸ ਮਕਸਦ ਨਾਲ ਨਹੀਂ ਬਣਾਈ ਸੀ ਪਰ ਇਹ ਵਾਇਰਲ ਹੋ ਗਈ ਅਤੇ ਇਸ ਤੋਂ ਬਾਅਦ ਸੜਕ ਦੀ ਮੁਰੰਮਤ ਕਰ ਦਿੱਤੀ ਗਈ
2: ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਪਹਿਲਾਂ ਪਰਿਵਾਰ ਅਤੇ ਹੁਣ ਪਿੰਡ ਦੇ ਲੋਕ ਵੀ ਇਹਨਾਂ ਲੜਕੀਆਂ ਦੀ ਤਾਰੀਫ ਕਰ ਰਹੇ ਨੇ
3: ਕਿਸੇ ਨੇ ਮੈਨੂੰ ਉਹ ਵੀਡੀਓ ਦਿਖਾਈ ਅਤੇ ਪੁੱਛਿਆ ਕਿ ਇਹ ਲੜਕੀ ਕੌਣ ਹੈ ਮੈਂ ਵੀਡੀਓ ਵੇਖੀ ਅਰੇ ਇਹ ਤਾਂ ਮੇਰੀ ਧੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਉਸ ਤੇ ਮਾਣ ਹੈ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਲੜਕੀਆਂ ਨੇ ਸੱਚਮੁੱਚ ਕਰਕੇ ਵਿਖਾ ਦਿੱਤਾ ਇਹ ਜਨਰੇਸ਼ਨ ਜ਼ੈਡ ਵਾਕਈ ਕਮਾਲ ਦੀ ਹੈ
2: ਪਹਿਲਾਂ ਇਸ ਸੜਕ ਤੇ ਬਹੁਤ ਸਾਰੇ ਖੱਡੇ ਸਨ ਇਹਨਾਂ ਲੜਕੀਆਂ ਦੀ ਵਜ੍ਹਾ ਨਾਲ ਹੁਣ ਹਾਲਾਤ ਬਿਹਤਰ ਹੋ ਗਏ ਨੇ
4: ਜੇ ਕਾਰਜਕਰਤਾ ਹੈ
5: ਇੱਥੇ ਤੱਕ ਕਿ ਸਮਾਜਿਕ ਕਾਰਕੁਨਾਂ ਅਤੇ ਨੇਤਾਵਾਂ ਨੇ ਵੀ ਸਾਡੀ ਤਾਰੀਫ ਕੀਤੀ ਹੈ ਉਹ ਕਹਿੰਦੇ ਹਨ ਕਿ ਤੁਸੀਂ ਉਹ ਕਰ ਵਿਖਾਇਆ ਹੈ ਜੋ ਅਸੀਂ ਨਹੀਂ ਕਰ ਸਕੇ
1: ਸਕੂਲ ਵਿੱਚ ਹੁਣ ਦੋਸਤ ਸਾਨੂੰ ਸਾਡੇ ਨਾਵਾਂ ਦੀ ਬਜਾਏ ਰਿਪੋਰਟਰ ਅਤੇ ਕੈਮਰਾਮੈਨ ਕਹਿ ਕੇ ਬੁਲਾਉਂਦੇ ਨੇ
4: ਮਾਜ਼ਾ ਨਾਉ ਕੋਨਾ ਲਈ ਤਾਂ ਹੀ
5: ਪਹਿਲਾਂ ਤਾਂ ਕਿਸੇ ਨੂੰ ਮੇਰਾ ਨਾਮ ਲਿਖਣਾ ਵੀ ਨਹੀਂ ਸੀ ਆਉਂਦਾ ਉਹ ਜੋਤਸਨਾ ਦਾ ਸਹੀ ਉਚਾਰਨ ਵੀ ਨਹੀਂ ਕਰ ਸਕਦੇ ਸਨ ਹੁਣ ਜਦੋਂ ਤੋਂ ਇਹ ਵੀਡੀਓ ਵਾਇਰਲ ਹੋਈ ਹੈ ਸਭ ਮੈਨੂੰ ਰਿਪੋਰਟਰ ਕਹਿ ਕੇ ਬੁਲਾਉਂਦੇ ਹਨ ਮੇਰੀਆਂ ਭੈਣਾਂ ਵੀ ਮੈਨੂੰ ਛੇੜਦੀਆਂ ਹਨ
2: ਇਹਨਾਂ ਲੜਕੀਆਂ ਦਾ ਮੰਨਣਾ ਹੈ ਕਿ ਸਿਰਫ ਉਹਨਾਂ ਦੇ ਪਿੰਡ ਦੀਆਂ ਸੜਕਾਂ ਹੀ ਨਹੀਂ ਸਗੋਂ ਹਰ ਥਾਂ ਦੀਆਂ ਸੜਕਾਂ ਨੂੰ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ
1: ਮੈਂ ਹਾਲੇ ਇਸ ਨਾਲ ਸੰਤੁਸ਼ਟ ਨਹੀਂ ਹਾਂ ਕਿਉਂਕਿ ਮੌਨਸੂਨ ਦੇ ਦੌਰਾਨ ਸੜਕ ਨਹੀਂ ਬਣਾਈ ਜਾ ਸਕਦੀ ਉਹਨਾਂ ਨੇ ਸਿਰਫ ਅਸਥਾਈ ਮੁਰੰਮਤ ਕੀਤੀ ਹੈ ਮੀਂਹ ਦਾ ਮੌਸਮ ਖਤਮ ਹੋਣ ਤੋਂ ਬਾਅਦ ਇਸ ਸੜਕ ਦੀ ਪੱਕੀ ਮੁਰੰਮਤ ਹੋਣੀ ਚਾਹੀਦੀ ਹੈ ਸੜਕ ਤਾਰਕੋਲ ਜਾਂ ਕਿਸੇ ਅਜਿਹੀ ਟਿਕਾਊ ਸਮੱਗਰੀ ਨਾਲ ਬਣਾਈ ਜਾਣੀ ਚਾਹੀਦੀ ਹੈ
0: ਲੋਕਾਂ ਨੂੰ ਇਹਨਾਂ ਸੜਕਾਂ ਬਾਰੇ ਇਸ ਲਈ ਪਤਾ ਲੱਗਿਆ ਕਿਉਂਕਿ ਮੈਂ ਇੱਕ ਵੀਡੀਓ ਬਣਾਈ ਸੀ ਪਰ ਹੋਰ ਪਿੰਡਾਂ ਵਿੱਚ ਵੀ ਇਹੋ ਜਿਹੀ ਸਮੱਸਿਆ ਹੈ ਉੱਥੇ ਵੀ ਬਹੁਤ ਸਾਰੇ ਟੋਏ ਹਨ
6: 16 ਜੁਲਾਈ ਦੇ ਦਰਮਿਆਨ ਆਨੀ ਆ ਪੈਚ ਦੀ ਦੁਰਸਤੀ ਕਰਨੇ ਦਾ
3: ਲਿਓ ਅਸੀਂ 16 ਜੁਲਾਈ ਤੱਕ ਇਸ ਹਿੱਸੇ ਦੀ ਮੁਰੰਮਤ ਕਰ ਦਿੱਤੀ ਸੀ ਪਰ ਮੀਂਹ ਦੇ ਕਾਰਨ ਖੱਡੇ ਮੁੜ ਬਣ ਗਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੜਕ ਤੇ ਅਸਥਾਈ ਮੁਰੰਮਤ ਦਾ ਕੰਮ ਕੀਤਾ ਗਿਆ ਅਸੀਂ ਰੋਲਿੰਗ ਕਰਕੇ ਇਸ ਹਿੱਸੇ ਨੂੰ ਆਵਾਜਾਈ ਦੇ ਲਈ ਸਮਤਲ ਬਣਾ ਰਹੇ ਹਾਂ ਅਸੀਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਮਦਦ ਦੇ ਨਾਲ ਕੋਈ ਸਥਾਈ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸੰਬੰਧੀ ਪ੍ਰਸਤਾਵ ਪਹਿਲਾਂ ਹੀ ਭੇਜੇ ਜਾ ਚੁੱਕਿਆ
2: ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਾਰਾਸ਼ਟਰ ਦੇ ਹੋਰ ਪਿੰਡਾਂ ਦੇ ਛੋਟੇ ਬੱਚੇ ਵੀ ਆਮ ਲੋਕਾਂ ਨਾਲ ਜੁੜੀਆਂ ਅਜਿਹੀਆਂ ਸਮੱਸਿਆਵਾਂ ਉੱਪਰ ਸਵਾਲ ਉਠਾ ਰਹੇ ਨੇ ਇਸ ਵਿਚਕਾਰ ਇਹ ਤਿੰਨੋਂ ਵਿਦਿਆਰਥਣਾਂ ਚਾਹੁੰਦੀਆਂ ਹਨ ਕਿ ਪੱਤਰਕਾਰ ਪੇਂਡੂ ਖੇਤਰਾਂ ਦੇ ਮੁੱਦਿਆਂ ਉੱਪਰ ਵੀ ਵੱਧ ਧਿਆਨ ਦੇਣ
1: ਹਰ ਕੋਈ ਸ਼ਹਿਰਾਂ ਦੀਆਂ ਖਬਰਾਂ ਤੇ ਧਿਆਨ ਦਿੰਦਾ ਹੈ ਪਿੰਡਾਂ ਦੇ ਮੁੱਦਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਨੂੰ ਪਿੰਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ
0: ਮੈਂ ਹੁਣ 10ਵੀਂ ਜਮਾਤ ਵਿੱਚ ਹਾਂ ਇਸ ਲਈ ਮੈਨੂੰ ਆਪਣੀਆਂ ਬੋਰਡ ਪ੍ਰੀਖਿਆਵਾਂ ਤੇ ਧਿਆਨ ਦੇਣਾ ਹੈ ਇਸ ਤੋਂ ਬਾਅਦ ਮੈਂ ਯੂਟਿਊਬਰ ਬਣਨਾ ਚਾਹੁੰਦੀ ਹਾਂ
1: ਮੈਂ ਸਟੈਨੋਗ੍ਰਾਫਰ ਬਣਨਾ ਚਾਹੁੰਦੀ ਹਾਂ 5ਵੀਂ ਜਮਾਤ ਤੋਂ ਇਹ ਮੇਰਾ ਸੁਪਨਾ ਹੈ ਅਤੇ ਮੈਂ ਇਸ ਦੇ ਲਈ ਅਭਿਆਸ ਵੀ ਕਰ ਰਹੀ ਹਾਂ
5: ਮੈਂ ਸਕੈਚ ਆਰਟਿਸਟ ਬਣਨਾ ਚਾਹੁੰਦੀ ਹਾਂ ਇਹ ਸ਼ੁਰੂ ਤੋਂ ਹੀ ਮੇਰਾ ਸੁਪਨਾ ਰਿਹਾ ਹੈ ਮੈਂ ਲੜਕੀਆਂ ਨਾਲ ਜੁੜੇ ਮੁੱਦਿਆਂ ਤੇ ਆਵਾਜ਼ ਉਠਾਉਣਾ ਚਾਹੁੰਦੀ ਹਾਂ ਜੇ ਧੀਆਂ ਸੁਰੱਖਿਅਤ ਹੋਣਗੀਆਂ ਤਾਂ ਸਾਡਾ ਦੇਸ਼ ਵੀ ਸੁਰੱਖਿਅਤ ਰਹੇਗਾ
7: ਜਗ੍ਹਾ ਜਗ੍ਹਾ ਦੇ ਉੱਤੇ ਕਈ ਵਾਰੀ ਕਹਿੰਦੇ ਵੀ ਜਿੱਦਾਂ ਤੁਸੀਂ ਐਫਰਟਸ ਕਰੋ ਤੇ ਕੋਈ ਵੀ ਚੀਜ਼ ਚਾਹੋ ਉਹ ਡੈਫੀਨੇਟਲੀ ਹੋ ਜਾਂਦੀ ਹੈ ਸੋ ਇਹ ਬੱਚਿਆਂ ਨੇ ਛੋਟੀਆਂ ਛੋਟੀਆਂ ਕੁੜੀਆਂ ਨੇ ਇਹਨਾਂ ਨੇ ਕਰਕੇ ਦਿਖਾਇਆ ਤੇ ਇਸੇ ਸਿਲਸਿਲੇ ਨੂੰ ਥੋੜ੍ਹਾ ਜਿਹਾ ਅੱਗੇ ਵਧਾਈਏ ਤੇ ਗੱਲਬਾਤ ਥੋੜ੍ਹੀ ਜਿਹੀ ਹੋਰ ਕਿਤੇ ਜਗ੍ਹਾ ਤੇ ਪਹੁੰਚਦੇ ਤਾਈਪੇ ਸ਼ਹਿਰ ਚ ਜਿੱਥੇ ਵਾਤਾਵਰਨ ਦੀ ਮੰਗ ਕਰਦੇ ਨੇ ਇਹ ਨੌਜਵਾਨ ਇਹ ਕਹਿ ਰਹੇ ਨੇ ਵੀ ਇਹਨੂੰ ਠੀਕ ਕਰੋ ਕਿਸ ਤਰ੍ਹਾਂ ਠੀਕ ਕਰੋ ਇੰਨੀ ਠੰਡ ਉਹਨਾਂ ਨੂੰ ਲੱਗ ਰਹੀ ਹੈ ਤੇ ਉਹਦੇ ਠੰਡ ਦੀ ਡਿਮਾਂਡ ਜਿਹੜੀ ਹੈ ਉਹ ਕਰ ਰਹੇ ਆ ਥੋੜੀ ਜਿਹੀ ਗੱਲਬਾਤ ਸੁਣਦੇ ਹਾਂ ਬਟ ਕਿਉਂਕਿ ਇੱਕ ਬਹੁਤ ਖਾਸ ਖਬਰ ਜਿਹੜੀ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਸੀਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਟ ਇਹ ਵਾਲੀ ਪਹਿਲਾਂ ਗੱਲਬਾਤ
8: ਹਮੇ ਬਚਾਈਏ ਯਹਾਂ ਤੋਂ ਗਰਮੀ ਸੇ ਦਮ ਨਿਕਲਾ ਜਾ ਰਹਾ ਹੈ ਔਰ ਹਮ ਸਿਰਫ ਦੁਕਾਨੋਂ ਮੇ ਮਿਲਨੇ ਵਾਲੀ ਮੁਫਤ ਸੀਟੋਂ ਯਾ ਠੰਡੀ ਹਵਾ ਕੇ ਭਰੋਸੇ ਨਹੀਂ ਰਹਿ ਸਕਤੇ
9: ਤਾਈਪੇ ਮੇ ਬੇਤਹਾਸ਼ਾ ਗਰਮੀ ਪੜ ਰਹੀ ਹੈ
10: ਗਰਮੀ ਖਤਰਨਾਕ ਹੈ
9: ਹਮ ਆਨੇ ਵਾਲੀ ਗਰਮੀਆਂ ਕੈਸੇ ਝੇਲੇਂਗੇ ਤਾਪਮਾਨ ਉਬਲ ਰਹਾ ਹੈ ਔਰ ਇਸ 24 ਸਾਲ ਕੇ ਯੁਵਕ ਕਾ ਗੁੱਸਾ ਵੀ
8: ਪਰਿਆਵਰਣ ਇਤਨਾ ਅਸਹਿਨੀਯ ਕਿਉਂ ਹੋ ਰਹਾ ਹੈ ਹਮਾਰੇ ਸਕੂਲੋਂ ਮੇ ਪਰਯਾਪਤ ਏਸੀ ਨਹੀਂ ਹੈ ਔਰ ਗਲੋਬਲ ਵਾਰਮਿੰਗ ਸ਼ੁਰੂ ਹੋ ਚੁਕੀ ਹੈ
9: ਯੇ ਹੈ ਚੇਚਨ ਕਾਨੂੰਨ ਕੇ ਵਿਦਿਆਰਥੀ ਵੋ ਔਰ ਉਨਕੇ ਸਾਥ 6 ਯੁਵਾ ਸਰਕਾਰ ਕੋ ਅਦਾਲਤ ਮੇ ਘਸੀਟਨੇ ਵਾਲੇ ਇਸ ਦਵੀਪ ਕੇ ਪਹਿਲੇ ਨੌਜਵਾਨ ਕਲਾਈਮੇਟ ਐਕਟਿਵਿਸਟ ਬਣ ਗਏ ਹੈ ਤਾਈਵਾਨ ਨੇ 2050 ਤੱਕ ਗਲੋਬਲ ਵਾਰਮਿੰਗ ਮੇ ਭਾਗੀਦਾਰੀ ਰੋਕਣੇ ਕਾ ਸੰਕਲਪ ਲਿਆ ਹੈ ਜਿਸ ਕਾ ਮਤਲਬ ਲੋਗੋਂ ਕੰਪਨੀਓਂ ਔਰ ਸਰਕਾਰ ਕੋ ਬਹੁਤ ਹੀ ਕਮ ਕੋਇਲਾ ਤੇਲ ਔਰ ਗੈਸ ਫੂਕਣੀ ਹੋਗੀ ਜੋ ਕਿ CO2 ਬਣਾਨੇ ਵਾਲੇ ਜੀਵਾਸ਼ਮ ਈਂਧਨ ਹੈ ਔਰ ਬਚੇ ਖੁਚੇ ਉਤਸਰਜਨੋਂ ਕੋ ਹਟਾਨਾ ਹੋਗਾ ਵੋ ਸੰਕਲਪ ਕਾਨੂੰਨ ਬਣ ਚੁਕਾ ਹੈ

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सब रंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network.
5: ਬਿਲਕੁਲ ਜੀ 250 ਕਿਲੋਮੀਟਰ ਦੇ ਨੈਟਵਰਕ ਚ ਜਿਹੜਾ ਤੁਸੀਂ ਇਹ ਸੁਣਦੇ ਹੋ ਪ੍ਰੋਗਰਾਮ ਤੇ ਇਹ ਤੋਂ ਯਾਦ ਆਇਆ ਕਿਉਂਕਿ ਰੇਡੀਓ ਦੀ ਆਵਾਜ਼ ਤੇ ਦੂਰ ਤੱਕ ਸਿਗਨਲ ਚਲਾ ਜਾਂਦਾ ਹੈ ਕਿਉਂਕਿ ਇੱਥੇ ਤੇ ਜ਼ਿਆਦਾਤਰ ਤੇ ਸਿਗਨਲ ਵੀ ਨਹੀਂ ਨਿਕਲਦੇ ਲੋਕਾਂ ਦੇ ਬਟ ਬਾਕੀ ਸਾਰਾ ਕੁਝ ਨਿਕਲਦਾ ਸੋ ਇਹ ਹੈ ਵੀ ਇਹੋ ਜਿਹੇ ਰੇਡੀਓ ਦੇ ਉੱਤੇ ਵੀ ਜੇ ਤੁਸੀਂ ਆਪਣੀ ਮੈਸੇਜ ਦੇਣਾ ਚਾਹੋ ਤੇ ਜ਼ਰੂਰ 403-400-0203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀ ਮਨਪਸੰਦ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਤੁਸੀਂ ਕਰਵਾ ਸਕਦੇ ਹੋ। ਐਡਵਰਟਾਈਜ਼ਮੈਂਟ ਦੇ ਵਿੱਚ ਹੀ ਮੇਰੇ ਕੋਲ ਇੱਕ ਖਬਰ ਯਾਦ ਆਈ ਹੈ ਕਿਉਂਕਿ NS ਦੇ ਜਿਹੜੇ ਬੰਦੇ ਨੇ ਜੀ ਇਹਨਾਂ ਵੱਲੋਂ ਇੱਕ ਕੰਪਲੇਂਟ ਪਾਈ ਗਈ ਹੈ ਆਨਲਾਈਨ ਸ਼ੁਰੂ ਕੀਤਾ ਗਿਆ ਕ੍ਰਿਸਟੋਫਰ ਕੁਇੰਗਲੀ ਨਾਂ ਦੇ ਬੰਦੇ ਨੇ ਇਹਨਾਂ ਨੂੰ ਕਾਫੀ ਦੇਰ ਪਹਿਲਾਂ ਪਤਾ ਲੱਗਿਆ ਵੀ 911 ਦੀ ਇੱਕ ਵਾਰੀ ਕੰਪਲੇਂਟ ਕਰਨੀ ਪਈ ਸੀ ਤੇ ਉਦੋਂ ਇਹ ਸਟਕ ਹੋ ਗਏ ਜਦੋਂ ਤੇ ਉਸ ਤੋਂ ਬਾਅਦ ਹੁਣ ਰੀਸੈਂਟਲੀ ਇਹਨਾਂ ਨੇ ਦੇਖਿਆ ਵੀ 3 ਈਅਰਸ ਅਗੋ ਜਦੋਂ ਇਹ ਸਿਗਨਲ ਦਾ ਇਸ਼ੂ ਆਇਆ ਸੀਗਾ ਤੇ ਹੁਣ ਇਹਨਾਂ ਨੇ ਦੇਖਿਆ ਵੀ ਹੁਣ ਤੇ ਕੰਪਲੀਟਲੀ ਇਹ ਜਿੱਥੇ ਜਿੱਥੇ ਸਿਗਨਲ ਹੈਗਾ ਵਾਈਫਾਈ ਹੋਏਗਾ ਤੇ ਤੁਹਾਡਾ ਫੋਨ ਚੱਲਦਾ ਜੇ ਵਾਈਫਾਈ ਨਹੀਂ ਹੈਗਾ ਤੇ ਤੁਹਾਡੇ ਫੋਨ ਦਾ ਸਿਗਨਲ ਹੀ ਨਹੀਂ ਆਉਂਦਾ। ਇਹ ਕਹਿੰਦੇ ਬੜਾ ਅਜੀਬੋ ਗਰੀਬ ਜਿਹਾ ਲੱਗਦਾ ਪਿਆ ਵੀ ਆਪਾਂ ਪੈਸੇ ਤੇ ਇੰਨੇ ਦਿੰਨੇ ਆ ਤੇ ਬਟ ਉਹਦੇ ਬਾਵਜੂਦ ਵੀ ਤੁਹਾਨੂੰ ਰੂਰਲ ਨੋਵਾਸਕੋਸ਼ੀਆ ਦਾ ਜਿਹੜਾ ਏਰੀਆ ਉਹਦੀ ਗੱਲਬਾਤ ਕਰ ਰਹੇ ਨੇ ਕਿ ਵੀ ਸਾਨੂੰ ਉੱਥੇ ਸਿਗਨਲ ਹੀ ਨਹੀਂ ਮਿਲਦਾ ਤੇ ਮੈਂ ਸੋਚਦਾ ਵੀ ਸਾਡੇ ਇੱਥੇ ਸਿਗਨਲ ਨਹੀਂ ਆਉਂਦੇ ਕਈ ਜਗ੍ਹਾ ਦੇ ਉੱਤੇ ਮੈਂ ਦੇਖਦਾ ਅਕਸਰ ਉਹ ਇਹੀ ਕਹਿੰਦੇ ਨਹੀਂ ਜੀ ਇਹ ਬੈਡ ਸਪੋਰਟ ਤੇ ਫਿਰ ਪੈਸੇ ਘਟਾਓ ਉੱਥੇ ਜੇ ਬੈਡ ਸਪੋਰਟ ਤੁਸੀਂ ਉੱਥੇ ਰਹਿਣ ਵਾਲੇ ਲੋਕਾਂ ਨੂੰ ਇੰਨੇ ਇੰਨੇ ਪੈਸੇ ਚਾਰਜ ਕਰਦੇ ਹੋ ਤੇ ਆਪਣੇ ਲੋਕੀ ਵੀ ਵਿਚਾਰੇ ਜਿਹੜੇ ਨੇ ਉਹ ਵਾਧੂ ਪੈਸੇ ਪੇ ਕਰਕੇ ਤੇ ਸਿਗਨਲ ਦੀ ਗਰੰਟੀ ਕਰ ਲੈਂਦੇ ਨੇ ਮਿਲੇਗਾ ਫੋਨ ਜਦੋਂ ਤੁਸੀਂ ਘਰ ਚ ਹੈਗੇ ਹੋ ਵਾਈਫਾਈ ਦੇ ਨਾਲ ਅਟੈਚ ਹੈ ਤੇ ਫਿਰ ਤੇ ਕਈ ਵਾਰੀ ਚੱਲ ਜਾਂਦਾ ਬਟ ਜੇ ਅਦਰਵਾਈਜ਼ ਸਿਗਨਲ ਦੇਖੋ ਤੇ ਉਹ ਆਉਂਦਾ ਹੀ ਨਹੀਂ ਹੁੰਦਾ ਅਕਸਰ ਕੱਟ ਜਾਂਦਾ ਸਾਡੇ ਘਰ ਦੇ ਲਾਗੇ ਮੈਂ ਮੇਰੇ ਦੋਸਤ ਇੱਥੇ ਰਹਿੰਦੇ ਲਾਗੇ ਉਹ ਕਈ ਵਾਰੀ ਕਹਿੰਦੇ ਵੀ ਜਦੋਂ ਮੈਂ ਇੱਥੋਂ ਦੀ ਲੰਘਦਾ ਵਾਂ ਤੇ ਫੋਨ ਕਰਦਿਆਂ ਕੋਲ ਅਚਾਨਕ ਕੱਟ ਜਾਂਦੀ ਹੈ ਕਿ ਪਹਾੜੀ ਜਿਹੀ ਚੜ੍ਹ ਲੱਗਦੀ ਹੈ ਤੇ ਨਾਲ ਹੀ ਪਤਾ ਲੱਗਦਾ ਵੀ ਇਹ ਫੋਨ ਜਿਹੜਾ ਉਹ ਕੱਟ ਹੋ ਗਿਆ ਤੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਫੋਨ ਕੰਪਨੀਆਂ ਜੇ ਤੁਸੀਂ ਇਹਨਾਂ ਦੇ ਮੁਨਾਫੇ ਦੇਖੋ ਤੇ ਬਿਲੀਅਨਸ ਆਫ ਡਾਲਰ ਹਰ ਸਾਲ ਜਿਹੜੇ ਨੇ ਉਹ ਕਮਾਉਂਦੇ ਆ। ਇਹ ਨੋਵਾਸਕੋਸ਼ੀਆ ਦੀ ਗੱਲਬਾਤ ਹੀ ਨਹੀਂ ਇਹ ਸਭ ਜਗ੍ਹਾ ਦੇ ਉੱਤੇ ਇਹ ਹਾਲਾਤ ਨੇ। ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਵੇ ਕੀਤੀਆਂ ਤੇ ਫਿਰ ਉਸ ਤੋਂ ਬਾਅਦ 4800 ਸਿਵਿਕ ਐਡਰੈਸਿਸ ਨੋਟ ਕੀਤੇ 200 ਕਿਲੋਮੀਟਰ ਦਾ ਜਿਹੜਾ ਪ੍ਰਾਇਮਰੀ ਰੋਡ ਸਟਰਕਚਰ ਕਿਉਂਕਿ ਪੈਸੇ ਤੇ ਬਹੁਤ

0: ਲੈਂਦੇ ਨੇ, ਰੋਂਦੇ ਰਹਿੰਦੇ ਨੇ ਜਦੋਂ ਗਵਰਨਮੈਂਟ ਕੋ ਹੈਲਪ ਲੈਣੀ ਹੈ ਤਾਂ ਉਦੋਂ ਕਹਿਣਗੇ ਵੀ ਸਾਡਾ ਕੰਮ ਕਾਰ ਠੱਪ ਹੋ ਗਿਆ, ਸਾਡਾ ਸਭ ਕੁਝ ਹੋ ਗਿਆ। ਗਵਰਨਮੈਂਟ ਜਿਹੜੀ ਹੈ ਉਹ ਟੈਕਸ ਪੇਅਰ ਦਾ ਮਨੀ ਇਹਨਾਂ ਨੂੰ ਦੇ ਦਿੰਦੀ ਹੈ ਕਿਸੇ ਨਾ ਕਿਸੇ ਕਰਕੇ, ਜਾਂ ਇਹਨਾਂ ਦੀ ਮਨੋਪਰੀ ਜਿਹੜੀ ਹੈ ਬਣੀ ਰਹਿੰਦੀ ਹੈ ਵੀ ਤਾਂ ਕਿ ਦੂਜੇ ਲੋਕ ਉਹਦੇ ਚ ਬਿਜ਼ਨਸ ਨਾ ਕਰ ਸਕਣ। ਉਹ ਆਲਰੇਡੀ ਕੈਨੇਡਾ ਦੇ ਅੰਦਰ ਆਪਾਂ ਹਾਈਐਸਟ ਪੈਸੇ ਜਿਹੜੇ ਪੇ ਕਰਦੇ ਹਾਂ ਫੋਨ ਕੰਪਨੀਜ਼ ਨੂੰ, ਸ਼ਾਇਦ ਦੁਨੀਆ ਚ ਇੰਨਾ ਮਹਿੰਗਾ ਕਿਤੇ ਹੋਰ ਹੋਏਗਾ ਜਿੰਨਾ ਕੈਨੇਡਾ ਦੇ ਵਿੱਚ ਦੇਣੇ ਪੈਂਦੇ ਨੇ ਪੈਸੇ, ਬਟ ਫਿਰ ਵੀ ਸਿਗਨਲ ਜਿਹੜੇ ਆ ਉਹ ਠੱਪ ਦੇ ਠੱਪ ਹੀ ਰਹਿੰਦੇ ਨੇ ਆਲ ਦਾ ਟਾਈਮ। ਇਹ ਚ ਕੋਈ ਇੱਕ ਕੰਪਨੀ ਨਹੀਂ ਕੋਈ ਕਹੀ ਜਾਵੇ ਮੈਂ ਵਧੀਆ ਵਾਂ ਤੇ ਉਹ ਵਧੀਆ, ਸਾਰੀਆਂ ਹੀ ਇੱਕੋ ਥਾਲੀ ਦੇ ਚਿੱਟੇ ਬੱਟੇ ਨੇ। ਇਟਸ ਨੋਟ ਕਿ ਵੀ ਕਿਸੇ ਨੇ ਬਹੁਤ ਸਟ੍ਰੈਟਜੀ ਦੇ ਨਾਲ ਇਹ ਲੋਕੀ ਜਿਹੜੇ ਨੇ ਕੰਮ ਕਰਦੇ, ਜਿਵੇਂ ਜਿਵੇਂ ਆਪਾਂ ਇੱਥੇ ਆਏ ਹਾਂ ਤਾਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਇਹ ਆਮ ਲੋਕਾਂ ਦਾ ਮਿਹਨਤ ਦਾ ਪੈਸਾ ਜਿਹੜਾ ਉਹ ਅੰਦਰ ਕਰਦੇ ਆ, ਚਾਹੇ ਇਹ ਹੁਣ ਉਸ ਤੋਂ ਇਲਾਵਾ ਜਿਹੜੇ ਹੁਣ ਗਰੋਸਰੀ ਸਟੋਰ ਦੇ ਲੋਕਾਂ ਨੇ ਹੁਣ ਇਹ ਸਮਝਣਾ ਸ਼ੁਰੂ ਕਰਤਾ ਵੀ ਇਹ ਰੇਟ ਤੇ ਘੱਟ ਜਾਣੇ ਚਾਹੀਦੇ ਨੇ। ਜੇ ਮਹਿੰਗਾਈ ਵਧੀ ਸੀ ਤੇ ਹੁਣ ਘਟਦੇ ਪਏ ਆ ਤੇ ਘਟਣੀ ਚਾਹੀਦੀ ਇਨਫਲੇਸ਼ਨ ਦੇ ਨਾਲ, ਪਰ ਉਹ ਰੇਟ ਨਹੀਂ ਘਟਦੇ ਕਿਉਂਕਿ ਉਹਨਾਂ ਨੂੰ ਇਹਨਾਂ ਦਾ ਮੁਨਾਫਾ ਜਿਹੜਾ ਉਹ ਘਟਣ ਵਾਲੇ ਪਾਸੇ ਤੇ ਜਾ ਨਹੀਂ ਸਕਦਾ, ਕੰਪੈਰੀਜ਼ਨ ਕਰਕੇ ਘਟਾਉਣ ਥੋੜੇ ਲੈਣਗੇ ਆਪਣੇ ਆਪ ਨੂੰ, ਇਹ ਤੇ ਵਧਾਉਣਾ ਚਾਹੁੰਦੇ ਨੇ, ਸੋ ਇਸ ਕਰਕੇ ਵਧਣ ਵਾਲੇ ਪਾਸੇ ਜਿਹੜਾ ਵਧਾ ਕੇ ਰੱਖਦੇ ਨੇ ਹਮੇਸ਼ਾ। ਸੋ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਪੂਰੀ ਕਾਮਯਾਬੀ ਦੇ ਨਾਲ ਚੱਲ ਰਹੀ ਹੈ ਜੀ, ਤੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਜਿਹੜੀ ਹੈ ਇਹ ਇਕੱਲੇ ਲੋਕਲ ਕੰਪਨੀਆਂ ਦੇ ਨਾਲ ਨਾਲ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਹੋਰ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਵੀ ਪੂਰਾ ਠੱਗਦੀਆਂ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਵੱਧ ਤੋਂ ਵੱਧ ਠੱਗ ਸਕਣ ਤੇ ਉਹਨਾਂ ਕੋਲੋਂ ਪੈਸੇ ਜਿਹੜੇ ਉਹ ਕਢਵਾ ਸਕਣ। ਬਟ ਇਹ ਹੈ ਵੀ ਕੁਦਰਤ ਫਿਰ ਵੀ ਥੋੜੀ ਬਹੁਤੀ ਮਿਹਰਬਾਨ ਹੋਣ ਰਹੀ ਹੈ ਤੇ ਵੰਸ ਅਗੇਨ ਵੈਦਰ ਜਿਹੜਾ ਉਹ ਗਰਮ ਹੋਣ ਜਾ ਰਿਹਾ। ਆਲਰੇਡੀ ਸ਼ੁਰੂ ਹੋ ਗਿਆ ਵੈਸੇ, ਪਹਿਲਾਂ ਇਹ ਲਗਾਤਾਰ ਬਾਰਿਸ਼ ਜੀ ਰਹੀ ਹੈ ਤੇ ਹੁਣ ਵੈਦਰ ਜਿਹੜਾ ਥੋੜਾ ਜਿਹਾ ਠੀਕ ਹੋ ਗਿਆ। ਕਈ ਜਗ੍ਹਾਵਾਂ ਦੁਨੀਆਂ ਦੀਆਂ ਐਸੀਆਂ ਵੀ ਨੇ ਜਿਹਦੇ ਚ ਕਹਿੰਦੇ 400 ਸਾਲ ਹੋ ਗਏ ਬਾਰਿਸ਼ ਨਹੀਂ ਹੋਈ ਉੱਥੇ। ਚਿਲੀ ਦਾ ਇਲਾਕਾ ਇੱਕ ਐਸਾ, ਹੁਣ 400 ਸਾਲ ਬਾਰਿਸ਼ ਤੇ ਨਹੀਂ ਹੋਈ ਪਰ ਉੱਥੇ ਕੱਪੜੇ ਜਿਹੜੇ ਆ ਕਰੋੜਾਂ ਕੱਪੜੇ ਜਿਹੜੇ ਉੱਥੇ ਸੁੱਟੇ ਗਏ ਲਿਆ ਲਿਆ ਗਿਆ। ਇਸੇ ਤਰੀਕੇ ਨਾਲ ਗਾਣਾ ਦੀ ਮਾਰਕੀਟ ਦੱਸਦੇ ਆ ਵੀ ਉਹ ਵੀ ਇੱਕ ਦੁਨੀਆ ਦੀ ਸੈਕਿੰਡ ਹੈਂਡ ਕੱਪੜਿਆਂ ਦੀ ਐਡੀ ਵੱਡੀ ਮਾਰਕੀਟ। ਹੁਣ ਉਹ ਕੱਪੜੇ ਕਿਤੇ ਯੂਜ਼ ਨਹੀਂ ਹੁੰਦੇ ਜੇ ਉਹ ਕਹਿੰਦੇ ਰੀਸਾਈਕਲ ਕਰਦੇ ਆ ਜਾਂ ਕੁਛ ਕਰਦੇ ਆ, ਤੇ ਰੀਸਾਈਕਲਿੰਗ ਦੇ ਨਾਂ ਦੇ ਉੱਤੇ ਵੀ ਸਿਰਫ ਥੋੜੇ ਜਿਹੇ ਕੱਪੜਿਆਂ ਨੂੰ ਵਰਤਿਆ ਜਾਂਦਾ। ਮੋਸਟਲੀ ਜਿਹੜੇ ਕੱਪੜੇ ਨੇ ਉਹ ਓਦਾਂ ਹੀ ਆਲਰੇਡੀ ਗਾਰਬੇਜ ਟਾਈਪ ਹੁੰਦੇ ਨੇ, ਉਹਦਾ ਕੀ ਕੀਤਾ ਜਾਵੇ ਕਿਸੇ ਨੂੰ ਪਤਾ ਨਹੀਂ ਆਉਂਦਾ। ਤੇ ਪਰ ਨਵੇਂ ਨਵੇਂ ਕੱਪੜੇ ਜਿਹੜੇ ਨੇ ਅਰਬਾਂ ਦੀ ਗਿਣਤੀ ਦੇ ਵਿੱਚ ਇਹ ਕੱਪੜੇ ਜਿਹੜੇ ਨੇ ਉਹ ਬਣ ਰਹੇ ਆ ਤੇ ਨਵੇਂ ਕੱਪੜੇ ਜਿਹੜੇ ਉਹ ਦੇਖਣ ਨੂੰ ਮਿਲ ਰਹੇ। ਸੋ ਮੈਂ ਇਹੀ ਕਹਿਣਾ ਚਾਹਾਂਗਾ ਵੀ ਜਿੱਥੇ ਆਪਾਂ ਹੁਣ ਦੇਖ ਰਹੇ ਹਾਂ ਫਾਇਰ ਜਿਹੜੀ ਹੈ ਕਿੰਨੀਆਂ ਜਗ੍ਹਾ ਦੇ ਉੱਤੇ, ਕੈਲਗਰੀ ਤੋਂ ਲਾਗੇ ਸਾਗੇ ਦੀ ਜਿਹੜੀ ਹੈ ਦੇਖਦੇ ਹਾਂ ਆਪਾਂ ਕਿੰਨੀਆਂ ਜਗ੍ਹਾ ਦੇ ਉੱਤੇ ਵਾਇਲਡ ਫਾਇਰ ਜਿਹੜੀ ਹੈ ਚੱਲ ਰਹੀ ਹੈ, ਟੈਂਪਰੇਚਰ ਜਿਹੜਾ ਉਹ ਵੀ ਕਿਸ ਤਰੀਕੇ ਨਾਲ ਚੱਲਦਾ ਜਾ ਰਿਹਾ। ਬਟ ਆਉਣ ਵਾਲੇ ਦਿਨ ਜਿਹੜੇ ਨੇ ਥੋੜੇ ਜਿਹੇ ਬਾਰਿਸ਼ ਤੋਂ ਹਟ ਕੇ ਤੇ ਥੋੜੇ ਜਿਹੇ ਵਧੀਆ ਰਹਿਣਗੇ ਕਿਉਂਕਿ ਗਰਮ ਰਹਿਣਗੇ। ਟਿਊਜ਼ਡੇ ਜਿੱਦਾਂ ਅੱਜ ਦਾ ਟੈਂਪਰੇਚਰ ਵੱਧ ਤੋਂ ਵੱਧ 26 ਡਿਗਰੀ, ਘੱਟ ਤੋਂ ਘੱਟ 13 ਡਿਗਰੀ, ਕੱਲ 25 ਤੇ 13, ਥਰਸਡੇ ਨੂੰ ਬਾਰਿਸ਼ ਦੇ ਨਾਲ ਨਾਲ ਥੰਡਰਸਟੋਰਮ ਦੀ 21-12 ਜਿਹੜਾ ਇਹ ਟੈਂਪਰੇਚਰ ਹੋਣ ਜਾ ਰਿਹਾ। ਇਹਦੇ ਬਾਰੇ ਗੱਲਬਾਤ ਕਰਦੇ ਹਾਂ ਬਟ ਆਪਾਂ ਪਹਿਲਾਂ ਜਿਹੜੀ ਮੈਂ ਖਬਰ ਦੀ ਗੱਲ ਕਰਦਾ, ਮੈਂ ਰਿਪੋਰਟ ਤੁਹਾਨੂੰ ਸੁਣਾਉਣਾ ਚਾਹਾਂਗਾ, ਉਹ ਸੁਣਦੇ ਹਾਂ ਖਬਰ ਤੇ ਫਿਰ ਇਸ ਤੋਂ ਬਾਅਦ ਵਾਪਸ ਮਿਲ ਜਾਂ ਤੇ ਹੋਰ।
1: ਇੱਕ ਟੀ-ਸ਼ਰਟ ਕੀ ਕੀਮਤ ਤੁਮ ਕਿਆ ਜਾਨੋ ਰਮੇਸ਼ ਬਾਬੂ, ਔਰ ਮੈਂ ਪੈਸੋ ਵਾਲੀ ਕੀਮਤ ਕੀ ਬਾਤ ਨਹੀਂ ਕਰ ਰਹਾ, ਗੌਰ ਸੇ ਦੇਖਣਾ ਆਜ ਕਾ ਇਹ ਵੀਡੀਓ। साउथ अमेरिका का चिली देश, इसके नॉर्थ में है दुनिया का सबसे सूखा हुआ रेगिस्तान एटाकामा डेजर्ट। यहां सालों तक बारिश नहीं होती, एक बार तो यहां 400 साल तक बारिश नहीं हुई थी। इस रेगिस्तान के कुछ हिस्से तो इतने सूखे हुए हैं कि ऐसा लगता है कि मानो ये धरती पर नहीं बल्कि किसी और प्लेनेट पर हो। नासा खुद अपने मार्स रोवर की यही टेस्टिंग करता है, लेकिन अगर आप इस रेगिस्तान को सैटेलाइट इमेजेस से देखोगे तो आपको कुछ अजीब दिखाई देगा। रेत के बीच में कपड़ों के पहाड़ नजर आएंगे, हजारों टन कपड़े ऐसे ही रेगिस्तान में पड़े हुए हैं। एक बिल्कुल सुनसान सा ऑलमोस्ट लाइफलेस डेजर्ट, और यहाँ करोड़ों कपड़े कर क्या रहे हैं? इसका जवाब है दोस्तों फास्ट फैशन। ऐसी इंडस्ट्री जो बनाती है सस्ते मास प्रोड्यूस्ड चालू क्वालिटी के कपड़े, एक ऐसी इंडस्ट्री जो ब्रेन वॉश कर रही है जनता का हर महीने नए कपड़े खरीदने पर, जिसकी वजह से हमारी धरती खत्म होती जा रही है सिर्फ इसलिए ताकि कुछ अरबपति लोग और प्रॉफिट कमा सके। ये कहानी शुरू होती है स्पेन के एक छोटे से शहर आ कोरोनिया में। यहाँ 1975 में अमानसी ओर्तेगा नाम के एक आदमी ने जारा नाम का अपना पहला स्टोर खोला। इसका आइडिया बड़ा सिंपल था, फैशन को

0: 7 ਆਫ ਮੈਂ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ ਤੇ ਨਾਲ ਦੱਸ ਦਈਏ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ ਇਸ ਵਾਰੀ 1 ਅਕਤੂਬਰ 2 ਤੋਂ ਲੈ ਕੇ 4 ਤਰੀਕ ਨੂੰ ਹੋਏਗਾ ਤੇ ਉਹਦੇ ਨਾਲ ਨਾਲ 5-6-7 3 ਦਿਨ ਐਕਸਟਰਾ ਜੇ ਇੰਡਸਟਰੀਅਲ ਟੂਰ ਜਾਂ ਹੋਰ ਆਸੇ ਪਾਸੇ ਦੇ ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਇਨਵੈਸਟਮੈਂਟ ਕਰਨਾ ਚਾਹੇਗਾ, ਰੂਰਲ ਇਨਵੈਸਟਮੈਂਟ ਜਾਂ ਹੋਰ ਕਈ ਤਰ੍ਹਾਂ ਦੀ ਇਨਵੈਸਟਮੈਂਟ ਜਿਹੜੀਆਂ ਹੁੰਦੀਆਂ ਨੇ ਉਹ ਵੀ ਬਿਜ਼ਨਸ ਟੂ ਗਵਰਨਮੈਂਟ ਦੇ ਨਾਲ ਡੀਲ ਕਰਨ ਵਾਸਤੇ ਵੀ ਇਹਨਾਂ ਐਗਜ਼ੀਬਿਟਰਸ ਨੂੰ ਲੈ ਕੇ ਜਾਇਆ ਜਾਏਗਾ। ਸੋ ਇੱਕ ਡਿਫਰੈਂਟ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਇਸ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹਦੇ ਚ ਬਾਕੀ ਕੰਟਰੀਜ਼ ਦੇ ਲੋਕ ਵੀ ਪਹੁੰਚਣਗੇ ਤੇ ਆਪਾਂ ਆਪਣਾ ਗੱਲਬਾਤ ਜਿਹੜੀ ਅੱਗੇ ਵਧਾਵਾਂਗੇ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਜਾਂਦੇ ਬਾਕੀ ਦੀਆਂ ਗੱਲਾਂ ਬਤਾ ਇਸੇ ਤਰ੍ਹਾਂ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मगर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat hethe immigration ate insurance diyan sewawan ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
5: 403-225-1111।
4: ਫਰੋਮ ਦਾ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ, ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ। ਵੈਦਰ ਯੂਅਰ ਇਨ ਕੈਲਗਰੀ, ਏਅਰਡਰੀ, ਚੈਸਟਰਮੀਅਰ, ਕੋਕਰੇਨ or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਸੀਗੀ ਜੀ ਕੁਛ ਇੱਕ ਮੈਸੇਜ ਤੇ ਇਹਦੇ ਨਾਲ ਨਾਲ ਤੁਹਾਨੂੰ ਦੱਸਦੇ ਵੀ ਜੇ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ, ਐਪ ਜਾਂ ਹੋਰ ਕੋਈ ਸਰਵਿਸਿਜ਼ ਲੈਣਾ ਚਾਹੁੰਦੇ ਤਾਂ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ 403-400-0203 ਤੇ, ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਰੇਡੀਓ ਦੇ ਨਾਲ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੁੰਦੇ ਹੋ ਜਿਹੜਾ ਕਿ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣਿਆ ਜਾਂਦਾ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ। ਇੱਕ ਪਾਸੇ ਤੇ ਗੁਰਦੁਆਰਾ ਸਾਹਿਬ 'ਚ ਦੱਸਿਆ ਜਾ ਰਿਹਾ ਵੀ ਧਮਕੀ ਦੀ ਆਈ ਹੈ ਵੀ ਗੁਰਦੁਆਰਾ ਮਾਰਟਿੰਡੇਲ ਗੁਰੂ ਘਰ ਦੇ ਢਾਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਇਸ ਧਮਕੀ ਦੇ ਵਿੱਚ। ਤੇ ਦੂਜੇ ਪਾਸੇ ਇੱਕ ਹੋਰ ਆਪਣੀ ਕਮਿਊਨਿਟੀ ਦੀ ਜੈਜ਼ਮੀਨ ਢੇਸੀ ਨਾਂ ਦੀ ਕੁੜੀ ਜਿਹੜੀ 16 ਸਾਲ

ਅੱਲਾ ਇਹ ਕੁੜੀ ਜਿਹੜੀ ਸੰਡੇ ਸਵੇਰੇ ਦੀ ਡੈਥ ਦੀ ਖਬਰ ਆਉਂਦੀ ਹੈ ਜ਼ਖਮੀ ਸੀਗੀ 139 ਐਵਨਿਊ ਤੋਂ 32 ਸਟਰੀਟ ਅਰਲੀ ਸੰਡੇ ਮਾਰਨਿੰਗ ਦੇ ਵਿੱਚ ਇਹਦੇ ਬਾਰੇ ਪਤਾ ਲੱਗਿਆ ਵੀ ਇੱਥੇ ਸ਼ੂਟਿੰਗ ਕਰਕੇ ਇਹ ਸਭ ਕੁਛ ਹੋਇਆ ਅਤੇ ਹੁਣ ਪੁਲਿਸ ਨੇ ਕਿਹਾ ਵੀ ਇਸ 16 ਸਾਲਾ ਕੁੜੀ ਦੀ ਡੈਥ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੇ ਅਰੈਸਟ ਵੀ ਕੀਤੀ ਹੈ ਅਤੇ ਹਾਲੇ ਉੱਤੇ ਪੂਰੇ ਚਾਰਜਿਸ ਦੇ ਬਾਰੇ ਨਹੀਂ ਦੱਸਿਆ ਗਿਆ ਵੀ ਚਾਰਜਿਸ ਲਾਏ ਕਿ ਨਹੀਂ ਲਾਏ ਬਟ ਇਹ ਕਿਉਂਕਿ ਮੰਨਿਆ ਜਾ ਗਿਆ ਕਿ ਆਪਣੀ ਫਰੈਂਡ ਨੂੰ ਮਿਲਣ ਗਈ ਸੀਗੀ ਅਤੇ ਜਿਹਦੇ ਕਰਕੇ ਇਹ ਸਭ ਕੁਝ ਜਿਹੜਾ ਉਹ ਸਾਹਮਣੇ ਆ ਰਿਹਾ ਅਤੇ ਪੁਲਿਸ ਨੇ ਕਿਹਾ ਕਿਉਂਕਿ ਜਿਹੜਾ ਯੂਥ ਨੂੰ ਇਹਨਾਂ ਨੇ ਅਰੈਸਟ ਕੀਤਾ ਉਹਨੂੰ ਚਾਰਜਿਸ ਕੀਤੇ ਆ ਕਿ ਨਹੀਂ ਕੀਤੇ ਇਹ ਉਹਨਾਂ ਵੱਲੋਂ ਕਹਿਣਾ ਹੈ ਜੀ ਬਾਕੀ ਜਿਹੜੀ ਹੋਰ ਜਾਣਕਾਰੀ ਉਹ ਬੁੱਧਵਾਰ ਨੂੰ ਜਦੋਂ ਆਟੋਪਸੀ ਜਿਹੜੀ ਇਹਦੀ ਸਕੈਜੂਲ ਕੀਤੀ ਗਈ ਉਸ ਤੋਂ ਬਾਅਦ ਉਹਦੀ ਜਾਣਕਾਰੀ ਮਿਲਣ ਤੋਂ ਬਾਅਦ ਪਤਾ ਚੱਲੇਗਾ ਕਿ ਹੋਰ ਕੀ ਕੁਛ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਉਂਦਾ ਨਾਲ ਦੀ ਨਾਲ ਇਹ ਵੀ ਐਡਮਿੰਟਨ ਪੁਲਿਸ ਨੇ ਕਿਹਾ ਕਿ ਰਾਈਜ਼ ਇਨ ਯੂਥ ਵਾਇਲੈਂਸ ਜਿਹੜੀ ਹੈ ਉਹ ਰੀਸੈਂਟਲੀ ਹੋ ਰਹੀ ਹੈ ਅਤੇ ਕਿਉਂਕਿ ਬੂਸਟਿੰਗ ਯੂਥ ਸਟਰੈਟਜੀ ਜਿਹੜੀ ਹੈ ਉਹ ਵੀ ਉਹ 'ਤੇ ਵੀ ਕੰਮ ਕਰ ਰਹੇ ਨੇ ਕਿਉਂਕਿ ਵਾਇਲੈਂਸ 'ਤੇ ਯੂਥ ਜਿਹੜਾ ਉਹ ਕਾਫੀ ਵਾਇਲੈਂਟ ਹੁੰਦਾ ਜਾ ਰਿਹਾ ਆਪਾਂ ਦੇਖਦੇ ਹਾਂ ਵੀ ਜਿਹਦੇ 'ਚ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਅਤੇ ਨਾਲ ਦੀ ਨਾਲ ਹੀ ਗੈਂਗ ਐਕਸਪੀਰੀਅੰਸ ਜਿਹੜਾ ਉਹ ਵੀ ਕਰ ਰਹੇ ਨੇ ਬੱਚੇ ਸੋ ਇਸ ਤਰ੍ਹਾਂ ਦੀਆਂ ਐਕਟੀਵਿਟੀ ਜਦੋਂ ਇਨਵੋਲਵ ਹੋ ਜਾਂਦੇ ਆ ਤਾਂ ਫਿਰ ਪਤਾ ਨਹੀਂ ਚੱਲਦਾ ਕਿ ਵੀ ਕੀ ਕੁਛ ਹੋ ਰਿਹਾ ਇਸ ਤੋਂ ਇਲਾਵਾ ਪੁਲਿਸ ਨੇ ਹੋਰ ਵੀ ਕਈ ਖਬਰਾਂ ਜਿਹੜੀਆਂ ਨੇ ਉਹਦੇ ਨਾਲ ਰਿਲੇਟਡ ਜਾਰੀ ਕੀਤੀਆਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਟੈਰਿਫ ਦੀ ਗੱਲਬਾਤ ਆਪਾਂ ਪਹਿਲਾਂ ਵੀ ਸ਼ੁਰੂ ਦੇ ਵਿੱਚ ਵੀ ਕੀਤੀ ਸੀ ਜਿਹੜਾ ਟੈਰਿਫ ਹੈ ਉਹ ਕਾਫੀ ਜ਼ਿਆਦਾ ਗੱਲਬਾਤ ਉਹਦੇ 'ਤੇ ਚੱਲ ਰਹੀ ਹੈ ਆਲਰੇਡੀ ਬਟ ਘਟਦਾ ਹੈ ਕਿ ਨਹੀਂ ਘਟਦਾ ਕਿਉਂਕਿ 50% ਟੈਰਿਫ ਦੀ ਗੱਲ ਕੀਤੀ ਗਈ ਸੀ ਕਿ 50% ਤੋਂ ਥੱਲੇ ਆ ਪਾਏਗਾ ਕਿ ਨਹੀਂ ਆ ਪਾਏਗਾ ਕਿਉਂਕਿ ਇਹ 'ਤੇ 1 ਘੰਟਾ 45 ਮਿੰਟ ਦੀ ਆਲਮੋਸਟ ਗੱਲਬਾਤ ਦੋਨੋਂ ਕੰਟਰੀਜ਼ ਦੇ ਰਿਪ੍ਰਜੈਂਟੇਟਿਵ ਵੱਲੋਂ ਕੀਤੀ ਗਈ ਹੈ ਤੁਹਾਨੂੰ ਪਤਾ ਵੀ ਇਹ 20 ਬਿਲੀਅਨ ਵੈਸੇ ਕਹਿ ਰਹੇ ਪਰ ਬਾਅਦ 'ਚ ਮੈਂ ਰਿਪੋਰਟ ਦੇਖ ਰਿਹਾ ਜਿਹਦੇ 'ਚ $30 ਬਿਲੀਅਨ ਦਾ ਬਿਜ਼ਨਸ ਲਿਖਿਆ ਕਿ ਇਹ ਦੋਨਾਂ ਦੇ ਵਿੱਚ $30 ਬਿਲੀਅਨ ਦਾ ਬਿਜ਼ਨਸ ਜਿਹੜਾ ਹੋਏਗਾ ਜਿਹਦੇ 'ਤੇ 50% ਟੈਰਿਫ ਦੀ ਗੱਲਬਾਤ ਜਿਹੜੀ ਹੈ ਕੀਤੀ ਗਈ ਅੱਜ ਰਾਤੀ ਮਿਡਨਾਈਟ ਤੋਂ ਬਾਅਦ ਪਰ ਟਰੰਪ ਜਿਹੜਾ ਆਪਣੇ ਇਹਨਾਂ ਗੱਲਾਂ ਵਾਸਤੇ ਕਿ ਅੱਗੇ ਕਰਨਾ ਪਿੱਛੇ ਕਰਨਾ ਕਦੀ ਕੁਛ ਕਰਨਾ ਇਹ ਕਰ ਕਰਕੇ ਦੂਸਰੇ ਬੰਦੇ ਨੂੰ ਜਿਹੜਾ ਉਹਨੂੰ ਥਕਾ ਦੇਣ ਵਾਲਾ ਕਿਉਂਕਿ ਉਹਨੂੰ ਪਤਾ ਵੀ ਮੇਰੇ ਕੋਲ ਬੋਲੇ ਚਾਹੇ ਮੈਂ ਸੁੱਟਾਂ ਨਾ ਸੁੱਟਾਂ ਰੱਖ ਲਾਂ ਕੀ ਕਰਾਂ ਇੱਦਾਂ ਲੱਗੇ ਵੀ ਪਤਾ ਨਹੀਂ ਕੀ ਕਰ ਦਿੰਦਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ 'ਚ ਮਾਸਟਰ ਨੇ ਅਤੇ ਉਹਨੂੰ ਕਹਿੰਦੇ ਨੇ ਵੀ ਇਹ ਬਹੁਤ ਵੱਡਾ ਐਕਸਪਰਟ ਨੈਗੋਸ਼ੀਏਟਰ ਬਣ ਜਾਂਦਾ ਦੁਨੀਆਂ 'ਚ ਪਰ ਇਹਦੇ ਨਾਲ ਨਾਲ ਉਹਦਾ ਜਿਹੜਾ ਰੈਂਕ ਏ ਪਾਪੂਲੈਰਿਟੀ ਹੈ ਹੁਣ ਕਾਫੀ ਡਾਊਨ ਆਈ ਹੈ ਇੱਕ ਹੋਰ ਰਿਪੋਰਟ ਸਾਹਮਣੇ ਆ ਰਹੀ ਹੈ RCMP ਨੇ ਇਸ਼ੂ ਕੀਤੀ ਹੈ ਅਨਦਰ ਡਿਊਟੀ ਟੂ ਵਾਰਨ ਉਹ ਕਹਿੰਦੇ ਨੇ ਵੀ ਜਿਹੜੀ ਸਿੱਖ ਸੈਪਰੇਟਿਸਟ ਸੀਗੇ ਜੀ ਇੰਦਰਜੀਤ ਸਿੰਘ ਗੋਸਲ ਹੈਗੇ ਨੇ ਮਤਲਬ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਹੁਣ ਰਿਪਲੇਸ ਕੀਤਾ ਸੀਗਾ ਅਤੇ ਨਾਲ ਦੀ ਨਾਲ ਹੀ ਖਾਲਿਸਤਾਨੀ ਰੈਫਰੈਂਡਮ ਐਫਰਟ ਕੈਨੇਡਾ ਨੂੰ ਵੀ ਨਾਲ ਉਹਨਾਂ ਨੇ ਜਿੰਦਾ ਰੱਖਿਆ ਅਤੇ ਉਹ ਕਹਿੰਦੇ ਨੇ ਨਿਊਐਸ ਥਰੈਟ ਜਿਹੜੀਆਂ ਰੇਜ਼ ਮੋਰ ਕੁਐਸਚਨ ਅਬਾਊਟ ਦਾ ਕਾਰਨੀਸ ਗਵਰਨਮੈਂਟ ਕਲੇਮ ਦੈਟ ਥਰੈਟਸ ਫਰੋਮ ਦਾ ਇੰਡੀਅਨ ਗਵਰਨਮੈਂਟ ਇਨ ਕੈਨੇਡਾ ਹੈਵ ਬੀਨ ਨਿਊਟਰਲਾਈਜ਼ ਸੋ ਉਹਨਾਂ ਨੇ ਕਿਹਾ ਵੀ ਹੁਣ ਕਾਰਨੀ ਹੁਣੇ ਜਿਹੜੇ ਨੇ ਉਹ ਇਸ ਚੀਜ਼ ਨੂੰ ਜਿਹੜਾ ਨਿਊਟਰਲਾਈਜ਼ ਕਰਦੇ ਜਾ ਰਹੇ ਨੇ ਥਰੈਟਸ ਨੂੰ ਕਿ ਵੀ ਨਹੀਂ ਹੈਗੀਆਂ ਅਤੇ ਬਟ ਇਹਨਾਂ ਨੂੰ ਡਰ ਲੱਗਦਾ ਕਿ ਵੀ ਇਹਨਾਂ ਦੇ ਉੱਤੇ ਜਿਹੜਾ ਇਹ ਹੋ ਸਕਦਾ ਅਤੇ RCMP ਨੇ ਵੀ ਜਿਹੜੀ ਉਹ ਰਿਪੋਰਟ ਦਿੱਤੀ ਹੈ ਨਵੀਂ ਜਿਹੜੀ ਇਸ਼ੂ ਕੀਤੀ ਹੈ ਕਿਉਂਕਿ ਇਹ ਹਰਦੀਪ ਸਿੰਘ ਨਿੱਜਰ ਹੁਣ ਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਇਹਨਾਂ ਦੇ ਲੀਡਰ ਆਏ ਨੇ ਉੱਥੇ ਇੰਦਰਜੀਤ ਸਿੰਘ ਗੋਸਲ ਜੀ ਉਹਨਾਂ ਨੂੰ ਖਤਰੇ ਦੀ ਘੰਟੀ ਜਿਹੜੀ ਹੈ ਜੀ ਮਾਰੀ ਉਹਨਾਂ ਨੇ ਸੋ ਇਹ ਕੁਛ ਇੱਕ ਖਬਰਾਂ ਅਤੇ ਗੱਲਾਂ ਬਾਤਾਂ ਸੀਗੀਆਂ 3% ਤੱਕ ਜੁਲਾਈ ਦੇ ਵਿੱਚ ਇਨਫਲੇਸ਼ਨ ਜਿਹੜੀ ਹੈ ਜੀ ਵੰਸ ਅਗੇਨ ਚਲੀ ਗਈ ਹੈ ਪਹਿਲਾਂ ਥੋੜ੍ਹੀ ਜਿਹੀ ਘਟੀ ਸੀਗੀ ਫਿਰ ਤੋਂ ਉੱਪਰ ਜਾਂਦੀ ਨਜ਼ਰ ਆ ਰਹੀ ਹੈ ਅਤੇ ਆਮ ਲੋਕ ਜਿਹੜੇ ਨੇ ਇਸੇ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਹਾਲਾਤ ਜਿਹੜੇ ਨੇ ਉਹ ਬੰਦੇ ਜਾ ਰਹੇ ਨੇ ਜੁਲਾਈ ਦੇ ਵਿੱਚ ਕਿਉਂਕਿ ਲੋਕ ਪਹਿਲੇ ਦੇ ਮੁਕਾਬਲੇ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਜਿੱਦਾਂ ਗੈਸ ਆਪਾਂ ਦੇਖਦੇ ਹਾਂ ਹਾਲ ਤੱਕ ਵੀ ਉਹਦੇ 'ਤੇ ਕੋਈ ਬਹੁਤਾ ਫਰਕ ਨਹੀਂ ਪਿਆ ਕਦੀ ਉੱਤੇ ਜਾਂਦੀ ਹੈ ਫਿਰ ਥੱਲੇ ਆ ਜਾਂਦੀ ਹੈ ਥੋੜ੍ਹੀ ਜਿਹੀ ਫਿਰ ਉੱਤੇ ਚਲੀ ਜਾਂਦੀ ਜਿਵੇਂ ਜਿਵੇਂ ਟਰੰਪ ਦੀਆਂ ਗੱਲਾਂ ਬਾਤਾਂ ਇਰਾਨ ਦੇ ਨਾਲ ਪੀਸ ਟਾਕਸ ਖਤਮ ਨਹੀਂ ਹੋਣ 'ਤੇ ਆਉਂਦੀਆਂ ਅਤੇ ਹੁਣ ਇਰਾਨ ਨੇ ਵੰਸ ਅਗੇਨ ਜਿਹੜੀ ਉਹ ਥ੍ਰੈਟ ਦਿੱਤੀ ਇਹਨਾਂ ਨੂੰ ਹਾਲਾਂਕਿ ਇਹ ਜਿਹੜੇ ਗਰੋਸਰੀ ਦੇ ਪ੍ਰਾਈਸ ਸੀਗੇ ਜੇ ਪਿਛਲੇ January 21 ਤੋਂ ਲੈ ਕੇ 26 ਤੱਕ ਦੀ ਦੇਖੀਏ ਮੈਨੂੰ ਲੱਗਦਾ ਵੀ ਸਮਾਂ ਜਿਹੜਾ ਉਹ ਆਲਮੋਸਟ ਸਮਾਪਤੀ ਵਾਲੇ ਪਾਸੇ ਹੋਣ ਵਾਲਾ ਹੋ ਗਿਆ ਜੀ ਅਤੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਆਈ ਹੋਪ ਤੁਸੀਂ ਪ੍ਰੋਗਰਾਮ ਜਿਹੜਾ ਪਸੰਦ ਕੀਤਾ ਹੋਏਗਾ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ

0: ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ੱਬਾ ਕੈਟ ਟੂ ਆਲ ਜੀ, ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Hey honey, I'm on my way. See you soon.
3: To listen again, press 1.
2: Hey honey, I'm on my way. See you soon.
3: To listen again,
2: Hey honey, I'm on my way. See you soon.
3: To listen
2: Hey honey, I'm on my way. See you soon.
4: When you lose someone, the first thing you forget about them is their voice. With your help, we can prevent more lives from being silenced. MAD Canada. No alcohol, no drugs, no victims. Find out more at mad.ca.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
8: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
9: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
8: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
10: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
11: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
12: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
9: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
10: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨ

0: ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੀਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
4: ਸਲਾਮ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਯਾ ਅਲੀ ਮਦਾ, ਮੈਂ ਆਪਕਾ ਹੋਸਟ ਜਲਾਲ ਆਪਕੀ ਖਿਦਮਤ ਮੇਂ ਹਾਜ਼ਰ। ਆਪਸੇ ਸੁਣ ਰਹੇ ਹੈਂ ਸਲਾਮ ਨਮਸਤੇ ਕੈਲਗਰੀ ਔਨ ਰੇਡੀਓ ਸੋ ਸੰਗਮ 94.7 FM। ਆਜ ਜੀ ਹਾਂ, ਮੰਗਲ ਕਾ ਦਿਨ ਹੈ ਤੋ ਸਲਾਮ ਨਮਸਤੇ ਕੈਲਗਰੀ ਕਾ ਜੋ ਰੇਡੀਓ ਸ਼ੋ ਆਪ ਸੁਣਤੇ ਐਵਰੀ ਮੰਗਲ ਐਵਰੀ ਟਿਊਜ਼ਡੇ ਕੋ ਤੋ ਆਪਕੀ ਖਿਦਮਤ ਮੇਂ ਹਾਜ਼ਰ ਹੈ। ਔਰ ਆਫ ਕੋਰਸ ਮੇਰੇ ਸਾਥ ਜੋ ਹੈ ਮੇਰੀ ਕੋ ਸਲਮਾ ਜੀ ਵੀ ਯਹਾਂ ਪਰ ਮੌਜੂਦ। ਹੈਲੋ ਸਲਮਾ ਜੀ।
5: ਜੀ ਹੈਲੋ ਜਲਾਲ, ਥੈਂਕ ਯੂ ਸੋ ਮਚ, ਔਰ ਉਮੀਦ ਹੈ ਆਪ ਸਭ ਠੀਕ ਹੋਣਗੇ। ਸਭ ਤੋਂ ਪਹਿਲੇ ਆਪ ਲੋਕੋਂ ਕੋ ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਯਾ ਅਲੀ ਮਦਦ ਐਂਡ ਅ ਬਿਊਟੀਫੁਲ ਬਿਊਟੀਫੁਲ ਈਵਨਿੰਗ। ਅੱਛੀ ਸੀ, ਬਹੁਤ ਖੁਸ਼ਗਵਾਰ ਸ਼ਾਮ ਹੈ, ਨਾ ਸਰਦੀ ਹੈ ਨਾ ਗਰਮੀ ਹੈ, ਬੜੀ ਖੂਬਸੂਰਤ ਸ਼ਾਮ ਹੈ। ਉਮੀਦ ਹੈ ਆਪ ਲੋਕ ਇੰਜੋਏ ਕਰ ਰਹੇ ਹੋਂਗੇ, ਵਾਕ ਕੇ ਲਈ ਨਿਕਲੇ ਹੋਂਗੇ, ਔਰ ਅਬ ਇੱਕ ਚਾਏ ਕਾ ਕੱਪ ਲੈ ਕੇ ਹਮਾਰਾ ਪ੍ਰੋਗਰਾਮ ਸੁਣੇਂਗੇ, ਕਿਉਂਕਿ ਆਜ ਹਮ ਆਪਕੀ ਫਰਮਾਇਸ਼ ਕੇ ਔਰ ਹਮਾਰੀ ਫਰਮਾਇਸ਼ ਕੇ ਗਾਣੇ ਆਪਕੋ ਸੁਣਾਏਂਗੇ। ਤੋ ਉਮੀਦ ਹੈ ਆਪ ਹਮਾਰੇ ਸਾਥ 9 ਵਜੇ ਤੱਕ ਰਹੇਗੇ।
4: ਬਿਲਕੁਲ ਯਾਰ, ਤੋ ਇੱਕ ਜੋ ਹੈ ਅਕਟੂਬਰ 3rd ਕੋ ਇੱਕ ਜੋ ਸ਼ੋਅ ਹੋਣੇ ਜਾ ਰਹਾ ਹੈ, ਕੁਛ ਕੁਛ ਹੋਤਾ ਹੈ ਕੇ ਨਾਮ ਸੇ, ਜਿਸ ਮੇਂ ਜੋ ਹੈ ਬਾਲੀਵੁੱਡ ਕੇ 90s ਕੇ ਹਿਟਸ ਕੇ ਜੋ ਹੈ ਪੂਰਾ ਉਸਕੇ ਉਪਰ ਸ਼ੋਅ ਹੋਗਾ। ਤੋ ਅਗਰ ਆਪ 90s ਕੇ ਕੋਈ ਵੀ ਗਾਣਾ ਅਗਰ ਆਪਕੋ ਆਜ ਸੁਣਾ, ਆਫਕੋਰਸ ਯੂ ਕੈਨ ਟੈਕਸ ਇਟ 5878-9947-86, ਯਾ ਤੋ ਸ਼ੋਅ ਮੇਂ ਆਪ ਆਈਏ, ਅਕਟੂਬਰ ਕੀ 3rd ਕੋ ਹੋਗਾ ਐਟ ਮਿਰਚੀ ਰੈਸਟੋਰੈਂਟ ਕਾ ਜੋ ਬੈਂਕਵੇਟ ਹਾਲ ਹੈ ਅਪਸਟੇਅਰਸ, ਔਰ ਜੋ ਟਿਕਟਸ ਆਰ ਜੋ ਹੈ $40 and $50, ਅਗਰ ਆਪ ਟਿਕਟ ਚਾਹੀਏ ਤੋ ਆਫਕੋਰਸ ਯੂ ਕੈਨ ਟੈਕਸ ਮੀ ਐਜ਼ ਵੈਲ। ਔਰ ਸਭ 90s ਕੇ ਜੋ ਆਪਣਾ ਸਲਮਾ ਜੀ ਜੋ ਬੜੀ ਬੜੀ ਜੋ ਆਪਣਾ ਸੁਪਰ ਡੁਪਰ ਮੂਵੀਜ਼ ਥੀ, ਜੈਸੇ ਆਪਣਾ ਦਿਲ ਤੋ ਪਾਗਲ ਹੈ, ਕੁਛ

0: ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ

0: ਲਓ।
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੀਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 18 ਅਗਸਤ ਹੈ, ਦਿਨ ਮੰਗਲਵਾਰ ਹੈ। 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਦੇ ਨਾਲ ਅਸੀਂ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਤੇ ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ।

0: ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਪ੍ਰੋਗਰਾਮ ਚ ਸਾਡੇ ਨਾਲ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸਭਨੀ ਨੂੰ, ਸਤਿ ਸ੍ਰੀ ਅਕਾਲ ਜੀ।
0: ਸਾਡੇ ਸਰੋਤਿਆਂ ਨੇ ਤੁਹਾਨੂੰ ਬਹੁਤ ਮਿਸ ਕੀਤਾ ਜੀ, ਬੜੇ ਸਾਨੂੰ ਫੋਨ ਆਏ ਕਿ ਪੰਨੂ ਸਾਹਿਬ ਕਿੱਥੇ ਚਲੇ ਗਏ ਨੇ। ਖੈਰ ਸਾਨੂੰ ਤਾਂ ਤੁਸੀਂ ਦੱਸ ਕੇ ਗਏ ਸੀ, ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਵੀ ਤੁਸੀਂ ਗਾਇਬ ਕਿੱਥੇ ਰਹੇ ਜੀ ਇੰਨੇ ਦਿਨ।
1: ਇੰਗਲੈਂਡ ਗਿਆ ਸੀ, 13 ਨੂੰ ਉੱਥੇ ਪਹੁੰਚਿਆ, 14-15-16 ਲੰਘਾਈ, 17 ਨੂੰ ਤੁਰ ਕੇ ਲੋਕਾਂ ਦੇ ਸੁੱਤਿਆਂ ਤੋਂ ਫਿਰ ਫਲਾਈਟ ਲੈ ਕੇ ਆ ਗਿਆ। ਸਿਰਫ 3 ਦਿਨ ਵਾਸਤੇ ਗਿਆ ਸੀ, ਇੱਥੇ ਵੀ ਜਦੋਂ ਦੱਸੀ ਦਾ ਤੇ ਲੋਕ ਹੱਸ ਪੈਂਦੇ, 3 ਦਿਨ ਵਾਸਤੇ ਇੰਗਲੈਂਡ ਗਿਆ। ਗੱਲ ਇਹ ਸੀ, ਮੇਰੇ ਇੱਕ ਮਿੱਤਰ ਬਹੁਤ ਪਿਆਰੇ ਸੀ, ਬੜੇ ਵੱਡੇ ਸੋਸ਼ਲ ਵਰਕਰ ਸੀ, ਉਹਨਾਂ ਦੇ ਪਰਿਵਾਰ ਵਿੱਚ ਇੱਕ ਵਿਆਹ ਸੀ, ਉਹ ਹੁਣ 2-3 ਸਾਲ ਪਹਿਲਾਂ ਵਿਛੋੜਾ ਦੇ ਗਏ ਸੀ, ਤੇ ਮੈਂ ਤੇ ਉਹ ਦੋਵੇਂ ਆਪਸ ਵਿੱਚ ਸਕੇ ਭਰਾਵਾਂ ਵਰਗੇ ਸਾਡੇ ਸੰਬੰਧ ਸੀ, ਤੇ ਉਹ ਬੱਚੇ ਵੀ ਆਖੇ ਜਾਣ, ਭੈਣ ਜੀ ਵੀ ਕਹੀ ਜਾਵੇ, ਸਾਰੇ ਦੇ ਸਾਰਾ ਪਰਿਵਾਰ ਕਹੀ ਜਾਵੇ, ਤੁਹਾਡਾ ਆਉਣਾ ਜ਼ਰੂਰੀ ਆ, ਕਿਉਂਕਿ ਪਰਿਵਾਰ ਚ ਹੁਣ ਵੱਡੇ ਤੁਸੀਂ ਆ। ਮੈਂ ਪਹਿਲਾਂ ਜਾਣਾ ਨੀ ਸੀ ਚਾਹੁੰਦਾ, ਇੰਨਾ ਮੇਰੇ ਵਾਸਤੇ ਫੇਸਬੁੱਕੋਂ ਵੀ ਠੀਕ ਨੀ ਸੀ। ਫਿਰ 12-13 ਨੂੰ ਰਾਤ ਨੂੰ ਜਦੋਂ ਗੱਲ ਹੋਈ ਤੇ 13 ਨੂੰ ਮੈਂ ਖੜੇ ਪੈਰ ਟਿਕਟ, 12 ਨੂੰ ਖੜੇ ਪੈਰ ਟਿਕਟ ਬਣਾਈ, ਤੇ 13 ਦੇ ਵੱਡੇ ਸੜ ਕੇ 12 ਵਜੇ ਤੋਂ ਕੁਛ ਪਲ ਬਾਅਦ ਜੋ 13 ਚੜਿਆ, ਮੈਂ ਇੱਥੋਂ ਜਹਾਜ਼ ਚੜ ਗਿਆ, ਇੱਥੋਂ ਸਵਿਟਰਲੈਂਡ ਤੇ ਉੱਥੋਂ ਫਲਾਈਟ ਬਦਲ ਕੇ ਮੈਨਚੈਸਟਰ ਜਾ ਪਹੁੰਚਿਆ। ਸਿਰਫ 3 ਦਿਨ ਜਿਹੜੇ ਹੈ, ਇੱਕ ਦਿਨ ਵਿਆਹ ਦੇ ਮੁੱਢਲੀਆਂ ਰਸਮਾਂ, ਦੂਜੇ ਦਿਨ ਵਿਆਹ, ਤੀਸਰੇ ਦਿਨ ਸਾਰਿਆਂ ਨੂੰ ਮਿਲ ਬਣਾ ਕੇ ਰਾਤ ਲੰਘੀ ਤੇ ਤੜਕੇ ਮੈਂ ਵਾਪਸ ਆ ਗਿਆ। ਮੈਨੂੰ ਪਤਾ ਸੀ ਸਾਡੇ ਸਰੋਤੇ ਬਹੁਤ ਪਿਆਰ ਕਰਦੇ ਆ, ਮੈਂ ਉੱਥੇ ਬੈਠਾ ਇੰਨਾ ਕੁਛ ਕਰ ਨਹੀਂ ਸੀ ਸਕਦਾ। ਦੂਸਰਾ, ਟਾਈਮ ਦਾ ਬੜਾ ਫਰਕ ਹੁੰਦਾ। ਹੁਣ ਤੁਸੀਂ ਦੇਖੋ, ਇੱਥੇ ਆਪਾਂ ਜਿੰਨੇ ਵਜੇ ਪ੍ਰੋਗਰਾਮ ਕਰਦੇ ਪਏ ਹਾਂ, ਉੱਥੇ ਜਿਹੜਾ ਇੰਗਲੈਂਡ ਦਾ ਟਾਈਮ ਹੈ ਇਸ ਵੇਲੇ ਦਾ, ਉਹ ਅਜੇ ਤੱਕ ਉਹਨਾਂ ਦੇ ਕੋਈ 1:30 ਵਜੇ ਤੋਂ ਥੋੜਾ ਜਿਹਾ ਉੱਪਰ ਦਾ ਤੜਕੇ ਦਾ। ਇੰਨੇ ਤੜਕੇ ਉੱਠ ਕੇ ਜੇ ਮੈਂ ਪ੍ਰੋਗਰਾਮ ਕਰਦਾ ਵੀ, ਤੇ ਮੇਰੇ ਪ੍ਰੋਗਰਾਮ ਦੇ ਨਾਲ ਸਾਰਾ ਪਰਿਵਾਰ ਜਿਹੜਾ ਉਹ ਡਿਸਟਰਬ ਹੋਣਾ ਸੀ, ਆਪਣੇ ਤੱਕ ਘੰਟੀਆਂ ਵੱਜਦੀਆਂ, ਮੈਂ ਬੋਲਦਾ ਕਈ ਕੁਛ, ਇਸ ਕਰਕੇ ਹੋ ਨਹੀਂ ਸੀ ਸਕਦਾ। ਕੋਈ ਗੱਲ ਨੀ, ਮੈਂ ਸਰੋਤਿਆਂ ਦੀ ਸੇਵਾ ਚ ਹਾਜ਼ਰ ਹਾਂ, ਮੈਨੂੰ ਪਤਾ ਬੜਾ ਪਿਆਰ ਕਰਦੇ, ਮੈਂ ਮਾਫ਼ੀ ਚਾਹੁੰਦਾ ਕਿ ਇਹੋ ਜਿਹੇ ਪ੍ਰੋਗਰਾਮ ਮੈਨੂੰ ਮਜਬੂਰੀ ਚ ਕੁਛ ਦਿਨ ਮਿਸ ਕਰਨਾ ਪਿਆ
0: ਜੀ। ਇਹ ਦਿਨ ਮਹੀਨਿਆਂ ਵਰਗੇ ਲੱਗੇ ਤੇ ਸਰੋਤੇ ਤੇ ਅਸੀਂ ਤੁਹਾਡੀ ਜਾਣਕਾਰੀ ਜਿਹੜੀ ਤੁਸੀਂ ਖਬਰਾਂ ਤੇ ਦਿੰਦੇ ਆ ਉਹਨੂੰ ਬਹੁਤ ਮਿਸ ਕਰ ਰਹੇ ਹਾਂ, ਬੈਕ ਟੂ ਬੇਸਿਕਲ ਨੂੰ ਹੁੰਦੇ ਹਾਂ। ਪਹਿਲੇ ਮੁੱਦੇ ਤੇ ਗੱਲਬਾਤ ਕਰਦੇ ਹਾਂ। ਕਾਕਰੋਚ ਜਨਤਾ ਪਾਰਟੀ ਨੇ ਜਿਹੜਾ ਦਿੱਲੀ ਦੇ ਵਿੱਚ ਮੁਜ਼ਾਹਰਾ ਕੀਤਾ ਸੀ, ਉਸ ਦੌਰਾਨ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਤੇ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਭਖਿਆ ਹੋਇਆ। ਇਸ ਪੂਰੇ ਮੁੱਦੇ ਤੇ ਇਸ ਵੇਲੇ ਕੀ ਕੁਝ ਹੋ ਰਿਹਾ ਜੀ?
1: ਇਹ ਮੁੱਦਾ ਇਹੋ ਜਿਹਾ ਜਿਹਦੇ ਉੱਤੇ

ਗੱਲ ਵੀ ਚੱਲਦੀ ਹੈ, ਝਾਰਖੰਡ ਦੀ ਵੀ, ਬਿਹਾਰ ਦੀ ਵੀ ਤੇ ਕਈ ਹੋਰ ਥਾਵਾਂ ਦੀ ਵੀ ਨਾਲ ਹੀ ਚੱਲੀ ਜਾਂਦੀ ਕੋਲ। ਪਹਿਲਾਂ ਤੇ ਇੱਕ ਨੈਸ਼ਨਲ ਲੈਵਲ ਤੇ ਜਿਹੜੀ ਪੇਪਰ ਲੀਕ ਹੋਈ ਉਹਦੇ ਤੋਂ ਵਿਦਿਆਰਥੀ ਔਖੇ ਸੀ, ਬਹੁਤ ਸਾਰੇ ਵਿਦਿਆਰਥੀ ਖੁਦਕੁਸ਼ੀਆਂ ਕਰ ਗਏ, ਜਿਹਨਾਂ ਨੂੰ ਇਹ ਸੀ ਕਿ ਅਸੀਂ ਕਲੀਅਰ ਕਰ ਹੀ ਜਾਣਾ। ਜਦੋਂ ਪਤਾ ਲੱਗਾ ਵੀ ਉਹ ਕਲੀਅਰ ਨਹੀਂ ਕਰ ਸਕੇ ਤੇ ਉਹਨਾਂ ਨੇ ਆਖਿਆ ਸਾਡੇ ਨਾਲ ਧੋਖਾ ਹੋ ਗਿਆ, ਖੁਦਕੁਸ਼ੀ ਕਰ ਗਏ। ਇੱਕ ਦੋ ਕੇਸ ਇਹੋ ਜਿਹੇ ਆ ਗਏ ਜਿਹਨਾਂ ਨੇ ਰੀਵੈਲੂਏਸ਼ਨ ਕਰਾਈ, ਪੇਪਰ ਕਢਾਏ ਤੇ ਪਤਾ ਲੱਗਾ ਕਿ ਪਹਿਲਾ ਪੇਜ ਆ ਉਹਨਾਂ ਦਾ, ਅੰਦਰਲੇ ਪੇਜ ਉਹਨਾਂ ਦੇ ਪੁੱਟ ਕੇ ਕਿਸੇ ਹੋਰ ਨਾਲ ਲਾ ਤੇ ਤੇ ਕਿਸੇ ਨਲਾਇਕ ਦੇ ਉਹਨਾਂ ਨਾਲ ਜੋੜ ਕੇ ਤੇ ਉਹਨਾਂ ਨੂੰ ਫੇਲ ਕੀਤਾ ਗਿਆ। ਇਹਦਾ ਜਵਾਬ ਅਜੇ ਤੱਕ ਨੈਸ਼ਨਲ ਟੈਸਟਿੰਗ ਏਜੰਸੀ ਨਹੀਂ ਦੇ ਸਕੀ ਕਿ ਇਹ ਕਿਹਨੇ ਕੀਤਾ ਤੇ ਕਿੱਥੇ ਹੋਇਆ। ਹੁਣ ਸਿੱਖਿਆ ਮੰਤਰੀ ਕੇਂਦਰ ਦਾ ਜਿਹੜਾ ਨਵਾਂ ਬਣਿਆ, ਪਹਿਲਾਂ ਤੇ ਇਹਨਾਂ ਮੁਜ਼ਾਹਰਿਆਂ ਦੇ ਦਬਾਅ ਹੇਠ ਛੱਡ ਕੇ ਗਿਆ ਸੀ, ਮਜਬੂਰ ਹੋ ਗਿਆ ਸੀ ਛੱਡਣ ਵਾਸਤੇ। ਜਿਹੜਾ ਨਵਾਂ ਬਣਿਆ ਉਹਨੇ ਕੋਈ ਖਿੱਚਿਆ, ਪਤਾ ਲੱਗਾ ਕਿ ਜਿਹਨਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ ਉਹਨਾਂ ਨੇ ਆਪ ਨਹੀਂ ਕੀਤਾ, ਉਹਨਾਂ ਨੇ ਅੱਗੋਂ ਠੇਕੇ ਤੇ ਬੰਦੇ ਰੱਖ ਕੇ ਤੇ ਉਹਨਾਂ ਨੂੰ ਕੰਮ ਸੌਂਪਤਾ ਤੇ ਠੇਕੇ ਵਾਲਿਆਂ ਨੇ ਆਪਣੀ ਮਰਜ਼ੀ ਨਾਲ 20-30 ਲੱਖ ਰੁਪਏ ਲੈ ਕੇ ਕਿਸੇ ਨੂੰ ਪਾਸ ਕਰਤਾ, ਕਿਸੇ ਹੋਰ ਨੂੰ ਉਹਦੀ ਥਾਂ ਫੇਲ ਕਰਤਾ। ਇਹ ਕੰਮ ਇੱਥੇ ਵੀ ਹੋਇਆ, ਇੱਥੇ ਜਦੋਂ ਮੁਜ਼ਾਹਰੇ ਹੋਏ ਤੇ ਮੁਜ਼ਾਹਰਿਆਂ ਚ ਦੋ ਕਾਰਨ ਸੀ, ਇੱਕ ਤਾਂ ਇਹ, ਦੂਸਰਾ ਇਹ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਹਿਤਾ ਕਿ ਬੇਰੁਜ਼ਗਾਰ ਨੌਜਵਾਨ ਤਾਂ ਕਾਕਰੋਚਾਂ ਵਰਗੇ ਨੇ, ਉਹਦਾ ਵੀ ਗੁੱਸਾ ਸੀ, ਉਸੇ ਤੋਂ ਕਾਕਰੋਚ ਜਨਤਾ ਪਾਰਟੀ ਬਣੀ। ਬਹੁਤ ਜੋਸ਼ ਨਾਲ ਨੌਜਵਾਨ ਉੱਥੇ ਪਹੁੰਚੇ ਤੇ ਏਦਾਂ ਦੀ ਭੀੜ ਨੂੰ ਕੰਟਰੋਲ ਕਰਨਾ ਔਖਾ ਸੀ। ਪੁਲਿਸ ਨੇ ਕੰਟਰੋਲ ਕਰਨ ਦੇ ਪੁਰਾਣੇ ਢੰਗ ਵੀ ਵਰਤੇ ਤੇ ਨਵੇਂ ਵੀ। ਪੁਰਾਣੇ ਢੰਗਾਂ ਚ ਲਾਠੀ ਚਾਰਜ, ਪਾਣੀ ਦੀਆਂ ਤੋਪਾਂ ਛੱਡਣੀਆਂ, ਅਥਰੂ ਗੈਸ, ਅਗਲਿਆਂ ਢੰਗਾਂ ਚ ਇੱਕ ਪਲਾਸਟਿਕ ਦੀਆਂ ਗੋਲੀਆਂ ਵੀ ਚਲਾ ਦਿਓ, ਕਈ ਕੁਛ ਹੋਰ ਸ਼ਾਮਿਲ ਕਰਤਾ ਜਿਹਦੇ ਨਾਲ ਬਹੁਤ ਨੁਕਸਾਨ ਹੋਇਆ। ਇੱਕ ਮੁਜ਼ਾਹਰਾ ਕਰੀ ਨੌਜਵਾਨ ਦੀ ਅੱਖ ਚਲੀ ਗਈ, ਹੁਣ ਸਾਰੀ ਉਮਰ ਇੱਕੋ ਅੱਖ ਤੋਂ ਵੇਖੇਗਾ। ਏਦਾਂ ਦੀਆਂ ਘਟਨਾ ਹੋਈਆਂ। ਲੜਕੀਆਂ ਨੂੰ ਕੁੱਟਣ ਦੇ ਵਕਤ ਪੁਲਿਸ ਵਾਲਿਆਂ ਨੇ ਬਦਤਮੀਜ਼ੀ ਕੀਤੀ ਔਰ ਜਿਸ ਤਰ੍ਹਾਂ ਪਿੱਛੋਂ ਗਲਤ ਥਾਂ ਤੇ ਹੁੱਜ ਮਾਰੀ ਉਹਦਾ ਵੀ ਰੌਲਾ ਪਿਆ। ਉਹ ਹੁਣ ਕਾਫੀ ਜ਼ੋਰ ਸ਼ੋਰ ਨਾਲ ਉਹਦੀ ਜਾਂਚ ਵੀ ਚੱਲਦੀ ਪਈ ਹੈ, ਹਿਲਜੁਲ ਵੀ ਹੋਏ, ਮੰਤਰੀ ਵੀ ਹਟਾ ਦਿੱਤਾ ਗਿਆ। ਨਾਲ ਇਹ ਹੈ ਕਿ ਮੁਕਦਮਾ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਜਾ ਕੇ ਕੇਂਦਰ ਸਰਕਾਰ ਦੇ ਵਕੀਲ ਨੇ ਆਖਿਆ ਜੀ ਇਹਨਾਂ ਮੁਜ਼ਾਹਰਾ ਕਰਮੀਆਂ ਚ ਬਹੁਤ ਸਾਰੇ ਅਪਰਾਧੀ ਤੱਤ ਆ ਗਏ, ਉਹਨਾਂ ਦਾ ਕਰਕੇ ਸਾਨੂੰ ਕਰਨਾ ਪਿਆ। ਅਪਰਾਧੀ ਤੱਤਾਂ ਬਾਰੇ ਦੂਸਰੀ ਧਿਰ ਨੇ ਆਖਿਆ ਜੀ ਕਿਸੇ ਸਦਕੇ ਤੇ ਲਿਆਂਦੇ ਨੀ, ਇਹੋ ਜਿਹੇ ਮੁਜ਼ਾਹਰਿਆਂ ਚ ਆਪ ਵੀ ਆ ਸਕਦੇ, ਕੋਈ ਦੂਜਾ ਵੀ ਸ਼ਰਾਰਤ ਨਾਲ ਉਹਨਾਂ ਨੂੰ ਵਾੜ ਸਕਦਾ। ਗੱਲ ਤਾਂ ਇਹ ਆ ਕਿ ਜਿਹੜੇ ਲੋਕ ਮੁਜ਼ਾਹਰਾ ਕਰਦੇ ਸੀ ਉਹਨਾਂ ਦੇ ਨਾਲ ਤੁਸੀਂ ਜਾਤੀ ਕੀਤੀ ਉਹਦਾ ਜਵਾਬ ਦਿਓ। ਜਿਹੜੇ ਅਪਰਾਧੀ ਤੱਤ ਆ ਤੇ ਉਹ ਹਰ ਕੋਈ ਪ੍ਰੋਗਰਾਮ ਜਿੱਥੇ ਭੀੜ ਹੋਵੇਗੀ ਜਾ ਵੜਦੇ, ਉਹਦਾ ਜੁਮਾ ਸਾਡਾ ਥੋੜਾ। ਇਹ ਮਾਮਲੇ ਉੱਥੇ ਬਹਿਸ ਦਾ ਵਿਸ਼ਾ ਬਣਿਆ ਪਿਆ। ਹੁਣ ਸੁਪਰੀਮ ਕੋਰਟ ਨੇ ਇੱਕ ਆਖਿਆ ਕਿ ਹਾਈ ਪਾਵਰ ਕਮੇਟੀ ਸਾਰੇ ਕੋਈ ਦੀ ਪੜਤਾਲ ਕਰੋ, ਨਾਲ ਲੱਗੇ ਹੱਥ ਦੋ ਥਾਵਾਂ ਦਾ ਰੌਲਾ ਪੈ ਗਿਆ। ਬਿਹਾਰ ਵਿੱਚ ਵੀ ਏਦਾਂ ਦੇ ਮੁਜ਼ਾਹਰੇ ਹੋਏ ਸੀ ਕਿ ਉਹਨਾਂ ਤੇ ਗੋਲੀ ਚੱਲੀ ਸੀ, ਕੋਈ ਮੰਨਦਾ ਨਹੀਂ ਸੀ ਕਿਹਨੇ ਚਲਾਈ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਕੱਲ ਬਿਹਾਰ ਦੀ ਪੁਲਿਸ ਨੇ ਆਪਣੇ ਹਵਾਲਦਾਰ ਦਾ ਨਾਂ ਲੈ ਦਿੱਤਾ ਕਿ ਉਹਦੇ ਕੋਲ AK-47 ਰਾਈਫਲ ਸੀ ਤੇ ਗੋਲੀਆਂ ਉਹਨੇ ਚਲਾਈਆਂ ਨੇ, ਮਾਰੀਆਂ ਨਹੀਂ ਕਿਸੇ ਨੂੰ ਪਰ ਉੱਪਰ ਨੂੰ ਚਲਾਤੀਆਂ ਉਹਨੇ, ਕਿਉਂ ਚਲਾਈਆਂ ਜਦਕਿ ਕਿਸੇ ਅਫਸਰ ਨੇ ਹੁਕਮ ਨਹੀਂ ਦਿੱਤਾ। ਇਹਦਾ ਜਵਾਬ ਕੋਈ ਨਹੀਂ। ਹੋ ਸਕਦਾ ਕਿਸੇ ਅਫਸਰ ਨੇ ਜ਼ਬਾਨੀ ਕਹਿਤਾ ਹੋਵੇ ਤੇ ਉਸ ਸਿਪਾਹੀ ਨੇ ਚਲਾਤੀਆਂ, ਹੁਣ ਪਰ ਅਫਸਰ ਕਹਿਣ ਨੇ ਜ਼ਿੰਮੇਵਾਰੀ ਲੈਣੀ ਨੀ, ਸਿਪਾਹੀ ਫਸ ਜਾਏਗਾ। ਤੀਸਰਾ ਮਾਮਲਾ ਝਾਰਖੰਡ ਦਾ, ਉੱਥੇ ਵੀ ਪੇਪਰ ਲੀਕੇਜ ਹੋਈ। ਝਾਰਖੰਡ ਦਾ ਮੁੱਖ ਮੰਤਰੀ ਪਹਿਲਾਂ ਤੇ ਆਪਣੇ ਵਿਭਾਗ ਦੀ ਪਿੱਠ ਪੂਰਦਾ ਰਿਹਾ, ਉਹਦਾ ਵਿਸ਼ਵਾਸ ਕਰਦਾ ਰਿਹਾ। ਕੱਲ ਉਹਨਾਂ ਨੇ ਕੀਤਾ ਕਿ 2012 ਤੋਂ ਲੈ ਕੇ 26 ਤੱਕ ਦੇ ਇਹਨਾਂ 15 ਸਾਲਾਂ ਦੇ ਸਾਰੇ ਜਿਹੜੇ ਟੈਸਟ ਹੋਏ ਆ, ਜਿੰਨੀਆਂ ਭਰਤੀਆਂ ਹੋਈਆਂ ਸਾਰੀਆਂ ਰੱਦ ਕਰਤੀਆਂ। ਉਹ ਕਹਿੰਦਾ ਜੀ 2012 ਚ ਪਹਿਲੀ ਵਾਰੀ ਇਹ ਦੋਸ਼ ਲੱਗੇ ਸੀ, ਉਦੋਂ ਸਾਡੀ ਸਰਕਾਰ ਤਾਂ ਨੀ ਸੀ, ਕਿਹਦੀ ਸੀ ਜਿਹਦੀ ਹੈਗੀ, ਉਹਨਾਂ ਨੂੰ ਘੇਰ ਲਓ ਸਾਰਿਆਂ ਦੀ। ਉਹ ਕਹਿੰਦਾ ਭਰਤੀ ਰੱਦ ਕਰ ਦਿਓ, ਨਵੇਂ ਸਿਰੋਂ ਕਰਾਵਾਂਗੇ, ਕਿਉਂਕਿ ਇਹਨਾਂ ਭਰਤੀਆਂ ਚ ਗੜਬੜ ਹਰ ਵਾਰੀ ਹੁੰਦੀ ਰਹੀ ਹੈ। ਰੌਲਾ ਸੱਚਮੁੱਚ ਹੀ ਪੈਂਦਾ ਸੀ, ਹੁਣ ਇਹਦਾ ਨਵਾਂ ਰੌਲਾ ਪੈ

0: ਹੈਗਾ ਕਿ 2012 ਤੋਂ ਬਾਅਦ ਜਿਹੜੇ 10-12 ਸਾਲ ਨੌਕਰੀਆਂ ਕਰ ਚੁੱਕੇ ਆ, ਕਈ ਤੇ ਫਸਟ ਗ੍ਰੇਡ ਅਫਸਰ ਬਣੇ ਨੇ, ਉਹ ਕਹਿੰਦੇ ਜੀ ਸਾਡਾ ਕਿ ਜੋ ਤੁਸੀਂ ਹੁਣ ਬੜਾ ਨਾਲ ਨਜਿੱਠਣਾ ਤਾਂ ਨਜਿੱਠੋ, ਸਾਨੂੰ ਕਿਉਂ ਵਿੱਚ ਰਗੜਤਾ। 10-12 ਸਾਲ ਪਹਿਲਾਂ ਅਸੀਂ ਅਫਸਰ ਬਣੇ, ਹੁਣ ਤੁਸੀਂ ਸੜਕ ਸਵਾਰ ਸਾਨੂੰ ਕਰੀ ਜਾਂਦੇ, ਅਸੀਂ ਕਿੱਥੇ ਜਾਈਏ। ਯਾਨੀ ਮੁਜ਼ਾਹਰਾ ਕਰਨ ਵਾਲਿਆਂ ਦੀਆਂ ਦੋ ਤਰ੍ਹਾਂ ਬਣ ਗਈਆਂ, ਇੱਕ ਉਹ ਜਿਹੜੇ ਹੁਣ ਮੁਜ਼ਾਹਰਾ ਕਰਦੇ, ਦੂਸਰੇ ਉਹ ਜਿਹੜੇ ਨਾਲ 15 ਸਾਲਾਂ ਚ ਰੱਖੇ ਗਏ ਤੇ ਹੁਣ ਕੱਢੇ ਜਾਣੇ ਆ, ਮਾਮਲੇ ਇਹਨਾਂ ਦਾ ਵੀ ਸੁਪਰੀਮ ਕੋਰਟ ਚਲਾ ਕੇ, ਇੱਦਾਂ ਦੇ ਕਈ ਮਾਮਲੇ ਜਿਹੜੇ ਉੱਠਦੇ ਪਏ ਆ। ਮੈਂ ਹੈਰਾਨ ਆ, ਮੇਰੇ ਜਿਹੜਾ 4-5 ਦਿਨਾਂ ਦੇ ਵਿਦੇਸ਼ ਦੌਰੇ ਦੇ ਦੌਰਾਨ ਹੀ ਇੰਨੀਆਂ ਖ਼ਬਰਾਂ ਇਹੋ ਜਿਹੀਆਂ ਆ ਗਈਆਂ, ਔਰ ਕਲੀਆਂ ਇੱਥੋਂ ਦੀਆਂ ਨੇ, ਪੰਜਾਬ ਦੀਆਂ ਵੀ ਆ ਰਹੀਆਂ ਨੇ। ਇੱਦਾਂ ਲੱਗਦਾ ਜਿਵੇਂ ਪਾਣੀ ਪੁੜਾ ਥੱਲੇ ਬੜੀ ਤੇਜ਼ੀ ਨਾਲ ਦੌੜਨ ਲੱਗ ਪਿਆ।
1: ਪਰ ਸਾਹਿਬ, ਪੰਜਾਬ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਵੀ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਪੇਪਰ ਲੀਕੇਜ ਦੇ ਮਾਮਲੇ 'ਚ। ਕਹਿੰਦੇ ਨੇ ਕਿ ਵੱਡੇ ਪੱਧਰ ਤੇ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ, ਕਿਉਂ ਇਹ ਨੌਬਤ ਆ ਗਈ ਜੀ?
0: ਦੇਖੋ, ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਆ ਉਹਦੇ 'ਚ ਅੱਗੇ ਕਦੇ ਕੋਈ ਗੜਬੜ ਹੋਈ ਤੇ ਨਹੀਂ ਹੋਈ ਅੱਜ ਤੱਕ, ਪਤਾ ਨੀ। ਪਰ ਇਸ ਵੇਲੇ ਤਾਂ ਮਾਮਲਾ ਹੋਇਆ ਕਿ ਫਾਰਮੇਸੀ ਵਾਸਤੇ ਪੇਪਰ ਸੀ, ਉਹਦੇ ਚ ਰੌਲਾ ਪੈ ਗਿਆ ਪੇਪਰ ਲੀਕੇਜ ਦਾ। ਮੰਤਰੀ ਦਾ ਫੋਨ ਮੈਨੂੰ ਵੀ ਆਇਆ ਸੀ, ਹੋਰ ਲੋਕਾਂ ਨੇ ਵੀ, ਉਹ ਕਹਿੰਦਾ ਜੀ ਪੇਪਰ ਲੀਕੇਜ ਨਹੀਂ ਹੋਈ, ਨਕਲ ਮਾਰਨ ਦਾ ਢੰਗ ਵਰਤਿਆ ਗਿਆ, ਬਲੂਟੁੱਥ ਵੀ ਵਰਤਿਆ। ਪੇਪਰ ਲੀਕੇਜ ਤਾਂ ਹੁੰਦੀ ਜੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਕਿਤੇ ਪੇਪਰ ਲੀਕ ਹੋ ਗਿਆ ਹੋਵੇ, ਜਾਂ ਬਾਅਦ ਵਿੱਚ ਇਹ ਗੱਲ ਨਿਕਲੇ ਕਿ ਕੁਝ ਲੋਕ ਜਿਹੜਾ ਪੇਪਰ ਪਹਿਲਾਂ ਬਾਹਰੋਂ ਕਰਕੇ ਲੈ ਗਏ, ਕਹਿੰਦੇ ਅਸੀਂ ਜਿੱਥੇ ਗੱਲ ਕੋਈ ਨੀ ਹੋਈ। ਇੱਥੇ ਤਾਂ ਮਾੜਾ ਜਿਹਾ ਸ਼ੱਕ ਪਿਆ ਤੇ ਸਾਡੇ ਬੰਦਿਆਂ ਨੇ ਆਪ ਛਾਪਾ ਮਾਰਿਆ, ਤੇ ਨਾਲ ਦੀ ਇੱਕ ਕੋਠੀ ਚ ਜਿੱਥੋਂ ਤੱਕ ਬਲੂਟੁੱਥ ਦੀ ਰੇਂਜ ਹੁੰਦੀ ਹੈ ਉੱਥੋਂ ਤੱਕ ਕਿਸੇ ਵਿਦਿਆਰਥੀ ਨੇ ਪੇਪਰ ਭੇਜ ਦਿੱਤਾ, ਤੇ ਉੱਥੇ ਬੰਦੇ ਬੈਠੇ ਜਿਹੜੇ ਪੈਸੇ ਲੈ ਕੇ ਪੇਪਰ ਕਰਦੇ ਸੀ, ਉਹਨਾਂ ਨੇ ਇਹਨੂੰ ਵੀ ਕਰਾਤਾ ਤੇ ਕੁਝ ਹੋਰਾਂ ਨੂੰ ਵੀ, ਪਰ ਅਸੀਂ ਉਹ ਪੇਪਰ ਕਰਾਉਂਦੇ ਹੀ ਫੜ ਲਏ, ਉਹ ਵੀ ਫੜਦੇ ਤੇ ਪੇਪਰ ਦੇਣ ਵਾਲੇ ਵਿਦਿਆਰਥੀ ਵੀ ਫੜਦੇ। ਉਹ ਕਹਿੰਦੇ ਪੇਪਰ ਲੀਕੇਜ ਦੀ ਹੋਈ ਨੀ, ਨਕਲ ਮਾਰਨ ਵਾਲਾ ਸਕੈਂਡਲ ਸੀਗਾ ਜਿਹਦੇ ਚ ਬੰਦੇ ਹਰਿਆਣੇ ਦੇ ਸੀ, ਉਹ ਫੜੇ ਗਏ ਤੇ ਸਟੂਡੈਂਟ ਪੰਜਾਬ ਦੇ ਸੀ। ਸਾਡੇ ਵੀ ਮਨਣ ਚ ਇਹ ਗੱਲ ਨਹੀਂ ਸੀ ਆਉਂਦੀ, ਪਰ ਮੰਤਰੀ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਸੀ। ਉਸ ਤੋਂ ਬਾਅਦ ਪੜਤਾਲ ਚੱਲੀ, ਹੁਣ ਪਤਾ ਲੱਗਾ ਪੇਪਰ ਲੀਕੇਜ ਸਿਰਫ ਇਸ ਵਾਰ ਨੀ ਹੋਈ, ਬੜੇ ਚਿਰ ਦੀ ਹੋ ਰਹੀ ਸੀ। ਜਿਹੜੀ ਬੜੇ ਚਿਰ ਦੀ ਹੋ ਰਹੀ ਸੀ ਉਹਦੇ ਵਿੱਚ ਬਹੁਤਾ ਰੋਲ ਅਦਾ ਕਰਦੇ ਸੀ ਉਹ ਲੋਕ ਜਿਹੜੇ ਪਿਛਲੇ ਸਮੇਂ ਚ ਉੱਥੇ ਕੱਚੇ ਭਰਤੀ ਕੀਤੇ ਗਏ, ਯੂਨੀਵਰਸਿਟੀ ਚ ਪੋਸਟਾਂ ਨਾ ਹੋਣ ਦੇ ਬਾਵਜੂਦ ਬਿਨਾਂ ਪੋਸਟਾਂ ਤੋਂ ਉਹ ਬੰਦੇ ਭਰਤੀ ਕਰ ਲਏ ਜਿਨ੍ਹਾਂ ਦੀ ਲੋੜ ਨਹੀਂ ਸੀ। ਅੱਗੜ ਪਿਛੜੇ ਭਰਤੀਆਂ ਧੜਾਧੜ ਹੋਈਆਂ ਗਈਆਂ ਤੇ ਕਿਸੇ ਨੇ ਚੈੱਕ ਨਹੀਂ ਕੀਤਾ। ਹੁਣ ਜਦੋਂ ਇਹ ਗੱਲ ਬਹੁਤ ਵੱਧ ਗਈ ਹੈ, ਐਨ ਇਸ ਮੋੜ ਦੇ ਉੱਤੇ ਆ ਕੇ ਤੇ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਹੈ ਉਹ ਚੋਂ ਪਹਿਲਾਂ ਤੇ ਪੇਪਰਾਂ ਦੇ ਕੰਮ ਚ ਲੱਗੇ ਹੋਏ ਕੁਝ ਅਧਿਕਾਰੀ ਤੇ ਕੁਝ ਕਰਮਚਾਰੀ ਹਟਾਏ ਗਏ ਸੀ, ਕੱਲ ਇੱਕ ਬੜੀ ਵੱਡੀ ਕਾਰਵਾਈ ਹੋਈ ਆ ਤੇ ਜਦੋਂ ਯੂਨੀਵਰਸਿਟੀ ਸਾਰੇ ਪਾਸਿਆਂ ਤੋਂ ਦੋਸ਼ਾਂ ਦੇ ਵਿੱਚ ਘਿਰੀ ਪਈ ਆ, ਉਹਨਾਂ ਨੇ 200 ਤੋਂ ਵੱਧ ਮੁਲਾਜ਼ਮ ਆਪਣੇ ਇੱਕੋ ਦਮ ਖੜੇ ਪੈਰ ਸਸਪੈਂਡ ਕਰਤੇ। ਇਹਨਾਂ ਚ ਕਾਫੀ ਸਾਰੇ ਉਹ ਜਿਹੜੇ ਟੈਸਟਾਂ ਦੇ ਨਾਲ ਅਟੈਚ ਸਨ, ਇਸ ਪ੍ਰਕਿਰਿਆ ਨਾਲ ਸੰਬੰਧਿਤ ਸਨ, ਰੌਲਾ ਪੈ ਗਿਆ। ਹੁਣ ਦੂਸਰੀ ਖ਼ਬਰ ਇੱਕ ਅਖ਼ਬਾਰ ਨੇ ਛਾਪੀ ਹੈ ਕਿ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਹੁਣ ਸਸਪੈਂਡ ਕੀਤਾ ਗਿਆ, ਉਹ ਅੰਦਰੇ ਅੰਦਰ ਇਹ ਗੱਲਾਂ ਕਰਦੇ ਆ ਕਿ ਕੋਈ ਗੱਲ ਨੀ, ਸਾਨੂੰ ਕਰ ਦਿੱਤਾ, ਅਸੀਂ ਤਰਤਲੀ ਮਚਾ ਦਿਆਂਗੇ, ਸਾਡੇ ਕੋਲੋਂ ਪੈਸੇ ਲੈ ਲੈ ਕੇ ਸਾਨੂੰ ਭਰਤੀ ਕੀਤਾ ਗਿਆ। ਪਰ ਪੈਸੇ ਲੈਣ ਵਾਲੇ ਬੰਦੇ ਬੜੇ ਰਸੂਖ ਵਾਲੇ, ਰਸੂਖ ਦਾ ਮਤਲਬ ਸਿਆਸੀ ਰਸੂਖ ਵਾਲੇ, ਉਹ ਫਰੀਦਕੋਟ ਸ਼ਹਿਰ ਤੇ ਜਾਂ ਆਸੇ ਪਾਸੇ, ਅਸੀਂ ਤਾਂ ਸਾਰਿਆਂ ਦੇ ਨਾਂ ਲਵਾਂਗੇ ਵੀ ਜੇ ਸਾਨੂੰ ਫੜਿਆ ਤੇ ਇਹਨਾਂ ਨੂੰ ਵੀ ਫੜੋ, ਸਾਡੀ ਨੌਕਰੀ ਗਏ, ਇਹਨਾਂ ਨੂੰ ਕਹੋ ਸਾਡੇ ਪੈਸੇ ਮੋੜ ਦੇਣ। ਇਹ ਮੁੱਦਾ ਜਿਹੜੇ ਪਾਸੇ ਨੂੰ ਤੁਰ ਪਿਆ, ਜੇ ਇਹ ਥੋੜਾ ਜਿਹਾ ਹੋਰ ਵੱਧ ਗਿਆ ਤੇ ਇਹ ਪੰਜਾਬ ਦੀ ਹੁਣ ਵਾਲੀ ਸਰਕਾਰ ਵਾਸਤੇ ਵੀ ਮੁਸ਼ਕਿਲ ਖੜੀ ਕਰ ਸਕਦਾ। ਇਹਦੇ ਚ 2021 ਦਾ ਤੇ 2020 ਦਾ ਚੱਕਰ ਵੀ ਆਉਂਦਾ ਪਿਆ, ਫਿਰ ਇਹ ਗੱਲ ਪਿਛਲੀ ਸਰਕਾਰ ਜਾਂ ਉਹਦੇ ਤੋਂ ਪਿਛਲੀ ਸਰਕਾਰ ਤੱਕ ਵੀ ਜਾ ਸਕਦੀ ਹੈ। ਅੱਗੇ ਪਟਿਆਲੇ ਦੀ ਯੂਨੀਵਰਸਿਟੀ ਬਾਰੇ ਰੌਲਾ ਪੈਂਦਾ ਸੀ ਕਿ ਉੱਥੇ 2 ਵਾਈਸ ਚਾਂਸਲਰ ਇਹੋ ਜਿਹੇ ਆਏ ਜਿਨ੍ਹਾਂ ਦੇ ਵਕਤ ਧੜਾਧੜ ਨਿਯੁਕਤੀਆਂ ਹੋਈਆਂ, ਨੌਕਰੀਆਂ ਵੰਡੀਆਂ ਗਈਆਂ, ਉਹ ਨੌਕਰੀਆਂ ਵੰਡੀਆਂ ਜਿਨ੍ਹਾਂ ਦੀ ਲੋੜ ਨਹੀਂ ਸੀ, ਬੰਦੇ ਸਿਫਾਰਸ਼ਾਂ

0: ਤੇ ਭਰਤੀ ਹੁੰਦੇ ਰਹੇ। ਉਹਨੇ ਫਰੀਦਕੋਟ ਦੀ ਯੂਨੀਵਰਸਿਟੀ ਦਾ ਮਾਮਲਾ ਨਿਗੜਿਆ ਤੇ ਪਹਿਲੀ ਮੁਸ਼ਕਿਲ ਆਮ ਆਦਮੀ ਪਾਰਟੀ ਨੂੰ ਆ, ਪਰ ਪਿਛਲੇ ਜਿਹੜੇ ਇੱਥੇ ਰਾਜ ਕਰਕੇ ਗਏ ਮੁਸ਼ਕਿਲ ਉਹਨਾਂ ਵਾਸਤੇ ਵੀ ਬਣੇਗੀ, ਕਿਉਂਕਿ ਕੰਮ ਉਹਨਾਂ ਦੇ ਵਕਤ ਵੀ ਹੁੰਦਾ ਰਿਹਾ ਕਿ ਕਦੇ ਕਿਸੇ ਨੇ ਇਸ ਗੱਲ ਨੂੰ ਚੈੱਕ ਹੀ ਨਹੀਂ ਕੀਤਾ ਕਿ ਹੁਣ ਤੱਕ ਕੀ ਹੁੰਦਾ ਸੀ। ਉਹ ਜੋ ਕੁਛ ਹੁੰਦਾ ਰਿਹਾ ਉਹ ਮਤਲਬ ਕਾਫੀ ਦੂਰ ਤੱਕ ਗੱਲ ਜਾਂਦੀ ਪਈ ਆ, ਤੇ ਮੇਰਾ ਖਿਆਲ ਹੈ ਕਿ ਜੇ ਇਸ ਪਾਸੇ ਨੂੰ ਗੱਲ ਅੱਗੇ ਵੱਧ ਗਈ ਤੇ ਕੁਝ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਨੇ ਮਤਲਬ ਕੁਝ ਲੋਕਾਂ ਦੀ ਲੀਡਰੀ ਵਾਸਤੇ ਵੀ ਇਹ ਖਤਰਾ ਬਣ ਸਕਦੀ ਹੈ, ਜਿਹੜੀ ਅਜੇ ਤੱਕ ਤਾਂ ਨਹੀਂ ਜਾਪਦਾ ਵੀ ਬਣੂ, ਪਰ ਕੁਝ ਲੋਕਾਂ ਨੂੰ ਸ਼ੱਕ ਹੈ ਕਿ ਉੱਥੋਂ ਤੱਕ ਗੱਲ ਜਾ ਵੀ ਸਕਦੀ ਹੈ, ਕਿਉਂਕਿ ਮਾਮਲਾ ਕਾਫੀ ਗੰਭੀਰ ਹੈ, ਇੰਨਾ ਗੰਭੀਰ ਹੈ ਜਿਹਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ। ਸੋ ਜੋ ਕੁਝ ਦਿੱਲੀ ਚ ਹੋਇਆ, ਕੇਂਦਰ ਚ ਹੋਇਆ, ਜੋ ਕੁਝ ਝਾਰਖੰਡ ਚ ਹੋਇਆ, ਪੰਜਾਬ ਦੀ ਸਰਕਾਰ ਬੇਸ਼ੱਕ ਦਾਅਵਾ ਕਰਦੀ ਹੈ ਕਿ ਇਹਨਾਂ ਦੇ ਰਾਜ ਵਿੱਚ ਗਲਤ ਕੁਛ ਨਹੀਂ ਹੁੰਦਾ, ਹੁਣ ਇਸ ਗੱਲ ਨੇ ਇਹਨਾਂ ਨੂੰ ਵੀ ਸੋਕੇ ਫਸਾ ਦੇਣਾ
1: ਜੀ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਇਸ ਵੇਲੇ ਖਬਰਾਂ ਦੇ ਵਿੱਚ ਨੇ, ਉਹਨਾਂ ਦਾ ਵਿਵਾਦ ਵੀ ਲੋਕਾਂ ਚ ਆ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਹੋਰਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਉਹਨਾਂ ਦੇ ਆਗੂ ਸਰਵਣ ਸਿੰਘ ਪੰਧੇਰ ਤੇ ਇਲਜ਼ਾਮ ਲਗਾਏ ਗਏ, ਉਹਨਾਂ ਨੇ ਵੀ ਜਵਾਬੀ ਦੋਸ਼ ਲਗਾਏ ਨੇ, ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਗਈ ਹੈ। ਕੀ ਮਾਮਲਾ ਹੈ ਜੀ, ਸਾਰਾ ਰੌਲਾ ਕਾਹਦਾ ਹੈ?
0: ਜਿਹੜੇ ਦੋਸ਼ ਨੇ ਲਾਏ ਬਲਬੀਰ ਸਿੰਘ ਰਾਜੇਵਾਲ ਨੇ, ਇਕੱਲੇ ਹੁਣ ਨਹੀਂ ਲਾਏ, ਦੱਬੀ ਜਬਾਨ ਚ ਉਦੋਂ ਵੀ ਲੱਗਦੇ ਰਹੇ, ਮੀਡੀਆ ਚ ਆਉਂਦੇ ਰਹੇ, ਪਰ ਮੁੱਦਾ ਠੱਪ ਕਰ ਦਿੱਤਾ ਜਾਂਦਾ। ਇੱਕ ਪਾਸੇ 40 ਦੇ ਕਰੀਬ ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਚੱਲਦਾ ਸੀ, ਦੂਸਰੇ ਪਾਸੇ 2 ਜਾਂ 3 ਜਥੇਬੰਦੀਆਂ ਸੀ ਜਿਨ੍ਹਾਂ ਨੇ ਪਹਿਲਾਂ ਆਖਿਆ ਸੀ ਅਸੀਂ ਪੰਜਾਬ ਚ ਲੜਾਂਗੇ, ਅਸੀਂ ਦਿੱਲੀ ਨਹੀਂ ਜਾਣਾ। ਜਦੋਂ ਵੇਖਿਆ ਕਿ ਬਾਕੀ ਸਾਰੇ ਦਿੱਲੀ ਪਹੁੰਚ ਗਏ ਤੇ ਧਿਆਨ ਦਿੱਲੀ ਤੇ ਆ, ਤੇ ਇਹ ਦੋਵੇਂ ਤਿੰਨੇ ਜਥੇਬੰਦੀਆਂ ਟੈਕਟਫੁਲ ਸੀ, ਇਹ ਨਾ ਪੰਜਾਬ ਚ ਰੜਕੀਆਂ ਨਾ ਹਰਿਆਣੇ ਚ, ਆਸੇ ਪਾਸੇ ਦੀ ਕੱਢ ਕੇ ਰਾਜਸਥਾਨ ਵਾਲੇ ਤੋਂ ਭੱਜ ਕੇ ਜਾ ਕੇ ਬਾਕੀਆਂ ਦੇ ਅਗਲੇ ਪਾਸੇ ਦੀ ਥਾਂ ਘੇਰ ਲਈ ਤੇ ਉੱਥੇ ਆਪਣੇ ਧਰਨੇ ਲਾ ਤੇ, ਯਾਨੀ ਫਿਰ ਉੱਥੇ ਜਾ ਕੇ ਮੋਹਰੀ ਬਣ ਗਏ। ਜਿੱਦਣ ਟਰੈਕਟਰ ਮਾਰਚ ਹੋਇਆ ਤੇ ਸਾਰਿਆਂ ਦਾ ਫੈਸਲਾ ਸੀ ਕਿ ਇਸ ਮਿੱਥੇ ਰੂਟ ਤੇ ਅਸੀਂ ਟਰੈਕਟਰ ਮਾਰਚ ਕਰਨਾ, ਸਾਰੀ ਦਿੱਲੀ ਚ ਘੁਮਾਉਣਾ। ਇਹਨਾਂ ਨੇ 20 ਮਿੰਟ ਦੀ ਲੰਘਣ ਦਿੱਤੇ, ਇਹਨਾਂ ਦੇ ਬੰਦੇ ਰਸਤਾ ਤੋੜ ਕੇ ਤੇ ਲਾਲ ਕਿਲੇ ਨੂੰ ਚਲੇ ਗਏ। ਲਾਲ ਕਿਲੇ ਜੋ ਕੁਝ ਹੋਇਆ ਉਹ ਮੂਵਮੈਂਟ ਨੂੰ ਸਾਬੋਤਾਜ ਕਰਨ ਵਾਲਾ ਸੀ, ਕਈਆਂ ਦੇ ਨਾਂ ਲੱਗਦੇ, ਉਹਦੇ ਚ ਇਹਨਾਂ ਦਾ ਨਾਮ ਵੀ ਲੱਗਦਾ। ਇਹਨਾਂ ਦੇ ਨਾਲ ਦੇ ਜਿਹੜੇ ਸਨ ਉਹ ਇੱਕ ਦੂਜੇ ਤੇ ਦੋਸ਼ ਲਾਈ ਗਏ, ਆਪ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਹੁਣ ਬਲਬੀਰ ਸਿੰਘ ਰਾਜੇਵਾਲ ਨੇ ਸਿੱਧੇ ਤੌਰ ਤੇ ਕਹਿ ਦਿੱਤਾ, ਉਹ ਅਗਲੇ ਪਾਸੇ ਭੜਕੇ ਕਹਿੰਦੇ ਅਸੀਂ ਰਾਜੇਵਾਲ ਦਾ ਜਵਾਬ ਦੇਵਾਂਗੇ। ਜਵਾਬ ਕਿਹੜੀ ਕਿਹੜੀ ਗੱਲ ਦਾ ਦੇਣਗੇ? ਅਸੀਂ ਸਮਝਦੇ ਕਿਸਾਨ ਜਥੇਬੰਦੀ ਨਾਲ ਸੰਭਰ ਕੇ ਚੱਲਣਾ ਚਾਹੀਦਾ, ਇਹਨਾਂ ਦੇ ਬੰਦਿਆਂ ਤੇ ਬਹੁਤ ਦੋਸ਼ ਲੱਗਦੇ, ਦੋਸ਼ ਕਿੱਥੋਂ ਤੱਕ ਲੱਗਦੇ, ਫਲਾਣਾ 2 ਕਰੋੜ ਰੁਪਇਆ ਖਾ ਗਿਆ, ਫਲਾਣਾ ਖਾ ਗਿਆ, ਇਹਨਾਂ ਗੱਲਾਂ ਦਾ ਕਦੇ ਕਿਸਾਨ ਜਥੇਬੰਦੀਆਂ ਨੇ ਨੋਟਿਸ ਨਹੀਂ ਲਿਆ। ਜਿਹੜੀਆਂ ਗੱਲਾਂ ਦਾ ਲੋਕ ਜਵਾਬ ਮੰਗਦੇ ਇਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ, ਪਰ ਹੁਣ ਬੜਾ ਮੁੱਦਾ ਇਹਨਾਂ ਨੂੰ ਫਸਾ ਸਕਦਾ। ਜਥੇਬੰਦੀਆਂ ਦੀ ਗਿਣਤੀ ਵੀ ਬਹੁਤ ਵੱਧ ਗਈ ਹੈ ਤੇ ਲੋਕਾਂ ਦੀ ਗਿਣਤੀ ਵੀ ਬਹੁਤ ਵਧੀ ਪਈ।
1: ਜੀ ਪੰਨੂ ਸਾਹਿਬ, ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਚ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਮੰਤਰੀ ਨੂੰ ਪੁਲਿਸ ਫੜ ਕੇ ਲੈ ਗਈ ਹੈ ਜੀ, ਕੀ ਖਬਰ ਹੈ ਸਾਰੀ?
0: ਸਾਬਕਾ ਮੰਤਰੀ ਸਤਿੰਦਰ ਜੈਨ, ਉਹਨੂੰ ਅੱਗੇ ਵੀ ਫੜਿਆ ਸੀ, ਕੇਜਰੀਵਾਲ ਵਾਲੇ ਕੇਸ ਨਾਲ ਜੋੜ ਦਿੱਤਾ ਗਿਆ ਸੀ, ਮਗਰ ਨਿਕਲਿਆ ਕਰਸਨ ਨੇ ਅਦਾਲਤ ਨੇ ਕੇਸ ਦਰਜ ਕਰਤਾ, ਕੇਸ ਰੱਦ ਕਰਤਾ, ਕੇਜਰੀਵਾਲ ਵੀ ਸਭ ਟੁੱਟ ਗਿਆ, ਇਹ ਵੀ ਸਾਰੇ ਛੁੱਟ ਗਏ ਸਨ। ਹੁਣ ਉਹ ਬੰਦਾ ਫਿਰ ਫੜ ਲਿਆ। ਦਿੱਲੀ ਦੇ ਵਿੱਚ ਪਾਣੀ ਦੀ ਸਪਲਾਈ ਵਾਸਤੇ ਦਿੱਲੀ ਜਲ ਬੋਰਡ ਬਣਿਆ, ਜਿਹਦੇ ਵਿੱਚ ਪੈਸਿਆਂ ਦੀ ਕਰੋੜਾਂ ਰੁਪਏ ਦੀ ਹੇਰਾਫੇਰੀ ਦਾ ਦੋਸ਼ ਸੀ। ਕਾਂਗਰਸ ਦੀਆਂ 3 ਸਰਕਾਰਾਂ ਚਲਾਉਂਦੀ ਰਹੀ, ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਉਹਦੇ ਵਕਤ ਵੀ ਲੱਗਦਾ ਸੀ, ਉਹਦੇ ਤੋਂ ਪਹਿਲਾਂ ਤੇ ਵੀ ਲੱਗਦਾ ਸੀ ਭਾਜਪਾ ਵਾਲਿਆਂ ਦੇ, ਤੇ ਜਦੋਂ 3 ਸਰਕਾਰਾਂ ਆ ਗਈਆਂ ਆਮ ਆਦਮੀ ਪਾਰਟੀ ਦੀਆਂ, ਉਹ ਦੋਸ਼ ਇਹਨਾਂ ਤੇ ਵੀ ਲੱਗਦਾ ਰਿਹਾ। ਹੁਣ ਉਹਨਾਂ ਦੋਸ਼ਾਂ ਵਿੱਚ ਹੀ ਕੱਲ ਉਹਨੂੰ ਫੜ ਲਿਆ, ਕੱਲ ਪਾਣੀ ਸਪਲਾਈ ਦੇ ਮਾਮਲੇ ਚ ਨਹੀਂ ਫੜਿਆ, ਉਸੇ ਦਿੱਲੀ ਜਲ ਸਪਲਾਈ ਬੋਰਡ ਦੇ ਕੋਲ ਦਿੱਲੀ ਦਾ ਟ੍ਰੀਟਮੈਂਟ ਪਲਾਂਟ ਵੀ ਹੈ। ਇੱਕ ਟ੍ਰੀਟਮੈਂਟ ਪਲਾਂਟ ਨਹੀਂ, ਬਹੁਤ ਸਾਰੇ, ਉਹ ਕਹਿੰਦੇ ਟ੍ਰੀਟਮੈਂਟ ਪਲਾਂਟਾਂ ਦੀ ਉਸਾਰੀ ਵਿੱਚ ਤੇ ਚਲਾਉਣ ਵਿੱਚ ਠੇਕੇ ਦੇਣ ਚ ਬਹੁਤ ਵੱਡੇ ਪੱਧਰ ਤੇ ਘਪਲਾ ਕੀਤਾ ਗਿਆ। ਘਪਲੇ ਹੁੰਦੇ ਵੀ ਆ, ਪਰ ਇਹਨੇ ਕੀਤੇ ਜਾਂ ਪਹਿਲਿਆਂ ਦੇ ਕੀਤੇ ਅਜੇ ਤੇ ਪਤਾ ਨਹੀਂ। ਇਹ ਬੰਦਾ ਉਹਨਾਂ ਨੇ ਫੜ ਲਿਆ ਤੇ ਇਹਦੇ ਨਾਲ ਦੇ 6 ਜਣੇ ਹੋਰ ਫੜੇ।

0: ਕੇਜਰੀਵਾਲ ਕਹਿੰਦਾ ਕਿ ਕੇਸ ਝੂਠਾ ਬਣਾਇਆ ਜਾ ਰਿਹਾ। ਅੱਗੇ ਵੀ ਇਸ ਬੰਦੇ ਨੂੰ ਫੜਿਆ ਸੀ, ਅਦਾਲਤ ਨੇ ਹਾਈ ਕੋਰਟ ਨੇ ਛੱਡ ਦਿੱਤਾ ਸੀ, ਉਹਨੇ ਆਖਿਆ ਕੇਸ ਨਹੀਂ ਬਣਦਾ। ਉਹ ਕਹਿੰਦੇ ਹੁਣ ਵੀ ਇਹ ਬਣਾਉਣਾ ਚਾਹੁੰਦੇ ਆ, ਬਣਾ ਲੈਣ। ਸਾਡੇ ਬੰਦੇ ਨੇ ਫਿਰ ਛੁੱਟ ਕੇ ਆ ਗਿਆ ਕਿਉਂਕਿ ਕੇਸ ਬਣਦਾ ਕੋਈ ਨੀ। ਇਹ ਗੱਲ ਮੈਂ ਹੋਰ ਦੱਸਦੇ ਕਿ ਪੰਜਾਬ ਦੀਆਂ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਅੱਜ ਕੱਲ ਬੀਜੇਪੀ ਹਰ ਤਰੀਕੇ ਨਾਲ ਸਰਗਰਮ ਹੈ, ਆਪਣੇ ਲੀਡਰਾਂ ਦੀਆਂ ਲਾਈਨਾਂ ਵੀ ਬਦਲ ਦਿੱਤੀਆਂ, ਵਾਰ ਵਾਰ ਇੱਥੋਂ ਵਾਲੇ ਪੁੱਟ ਕੇ ਉੱਥੇ ਲਾਈ ਜਾਂਦੇ ਆ। ਜਿਹੜੇ ਬੰਦੇ ਨੇ ਹਰਿਆਣੇ ਚ ਅਗਵਾਈ ਕੀਤੀ ਸੀ ਤੇ ਜਿੱਤ ਜਿੱਤੀ ਕਾਂਗਰਸ ਹਾਰ ਗਈ ਤੇ ਬੀਜੇਪੀ ਹਾਰਦੀ ਹਾਰਦੀ ਜਿੱਤ ਗਈ ਸੀ, ਉਹਨੂੰ ਲਿਆ ਕੇ ਪੰਜਾਬ ਦਾ ਇੰਚਾਰਜ ਦਿਲਾ ਤਾ, ਕਿਉਂਕਿ ਤਗੜੰਬਾ ਚ ਬਹੁਤ ਗਿਣਿਆ ਜਾਂਦਾ, ਬਹੁਤ ਦਾਗ ਤਿੱਖੇ ਖੇਡਦਾ। ਇਹਦੇ ਤੋਂ ਇਲਾਵਾ ਕੇਂਦਰੀ ਜਾਂਚ ਏਜੰਸੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲਦੀਆਂ ਪਈਆਂ ਨੇ। ਤੁਹਾਡੇ ਚੋਂ ਬਹੁਤ ਸਾਰਿਆਂ ਨੇ ਕੋਟਕਪੂਰੇ ਦਾ ਢੋਡਾ ਸੁਣਿਆ ਹੋਵੇਗਾ, ਬੜੀ ਸਪੈਸ਼ਲ ਮਿਠਾਈ ਹੈ ਉਹਦਾ ਢੋਡਾ। ਢੋਡਾ ਬਣਾਉਣ ਵਾਲੀ ਜਿਹੜੀ ਕੰਪਨੀ ਆ, ਕੰਪਨੀ ਕਦੇ ਦੁਕਾਨ ਹੀ ਸੀਗੀ, ਅਸੀਂ ਉਹਨੂੰ ਪਿਛਲੇ 50 ਸਾਲਾਂ ਤੋਂ ਵੇਂਦੇ ਆਏ, ਉਹਦੇ ਤੋਂ ਵੀ ਬਹੁਤ ਪਹਿਲਾਂ ਤੋਂ, ਪਤਾ ਨੀ 100 ਸਾਲ ਹੋ ਗਿਆ ਉਹ ਤੋਂ ਬਣਦਾ, ਕਦੇ ਉਹਨਾਂ ਦੇ ਛਾਪੇ ਨਹੀਂ ਸੀ ਪੈ। ਕੱਲ ਸਵੇਰੇ ਇਨਕਮ ਟੈਕਸ ਦੇ ਛਾਪੇ ਉੱਥੇ ਪੈ ਗਏ ਤੇ 8-9 ਘੰਟੇ ਦਿੱਲੀ ਦੀਆਂ ਟੀਮਾਂ ਘੇਰਾ ਪਾ ਕੇ ਬੈਠੀਆਂ ਰਹੀਆਂ। ਸਾਡਾ ਧਿਆਨ ਉਧਰ ਸੀ, ਸ਼ਾਮ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਦੇ ਵਿੱਚ ਇੱਕ ਬਹੁਤ ਵੱਡਾ ਸਵੀਟ ਹਾਊਸ ਹੈ ਜਿਹਦੇ ਵਿੱਚ ਤੋਸ਼ਾ ਬਣਦਾ। ਤੋਸ਼ਾ ਆਪਣੀ ਕਿਸਮ ਦੀ ਇੱਕ ਖਾਸ ਮਿਠਾਈ ਹੈ, ਬੜੀ ਸਵਾਦੀ ਮਿਠਾਈ ਹੁੰਦੀ, ਔਰ ਉਸ ਇਲਾਕੇ ਚ ਬਹੁਤ ਵੱਡਾ ਨਾਂ ਹੈ। ਪਹਿਲਾਂ ਇਕੱਠੇ ਹੁੰਦੇ ਸੀ, ਹੁਣ ਸ਼ਾਇਦ ਦੋ ਦੁਕਾਨਾਂ ਨੇ। ਕੱਲ ਉਹਨਾਂ ਦੇ ਵੀ ਛਾਪਾ ਵੱਜ ਗਿਆ, ਲਗਾਤਾਰ ਜਿਹੜੇ ਛਾਪੇ ਵੀ ਵੱਜ ਰਹੇ ਇਹਨਾਂ ਨੂੰ ਵੀ ਤੇ ਬਾਕੀ ਸਰਗਰਮੀਆਂ ਨੂੰ ਵੀ, ਭਾਜਪਾ ਦੀਆਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਕਿ ਸਾਰਾ ਕੁਝ ਚੋਣਾਂ ਨਾਲ ਸੰਬੰਧਿਤ ਹੈ ਜਾਂ ਚੋਣਾਂ ਨਾਲ ਸੰਬੰਧਿਤ ਨਹੀਂ, ਤੇ ਚੋਣਾਂ ਨਾਲ ਸੰਬੰਧਿਤ ਹੋ ਜਰੂਰ ਸਕਦਾ।
1: ਜੀ ਪੰਨੂ ਸਾਹਿਬ, ਭਾਰਤ ਦੀ ਸਰਵਉੱਚ ਅਦਾਲਤ ਦੇ ਵਿੱਚ ਇੱਕ ਰਿਪੋਰਟ ਗਈ ਹੈ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਭਾਰਤ ਦੀ ਲੋਕ ਸਭਾ ਦੇ 543 ਚੋਂ 251 ਮੈਂਬਰ ਇਹੋ ਜਿਹੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਰੈਕਰਡ ਆ, 14 ਰਾਜਾਂ ਦੇ ਮੁੱਖ ਮੰਤਰੀਆਂ ਦਾ ਕ੍ਰਿਮੀਨਲ ਰੈਕਰਡ ਆ, ਕੇਸ ਚੱਲ ਰਹੇ ਨੇ। ਇਸ ਰਿਪੋਰਟ ਬਾਰੇ ਤੁਸੀਂ ਕੀ ਕਹੋਗੇ ਜੀ?
0: ਸੁਨੀਲ, ਇਸ ਤਰ੍ਹਾਂ ਕਿ ਜਿਹੜੀ ਇਹ ਰਿਪੋਰਟ ਹੈ ਇਹ ਬੜੀ ਡੈਮੇਜਿੰਗ ਆ। ਸੁਪਰੀਮ ਕੋਰਟ ਤੱਕ ਕਿੱਦਾਂ ਗਏ ਮੈਨੂੰ ਪਤਾ ਨਹੀਂ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਉਹ ਜਿਹੀਆਂ ਰਿਪੋਰਟਾਂ ਜਾਰੀ ਕਰਦੀ ਰਹਿੰਦੀ ਹੈ, ਉਹਨਾਂ ਦੇ ਵੱਲੋਂ ਇੱਕ ਬਕਾਇਦਾ ਸਾਈਟ ਵੀ ਚੱਲਦੀ ਆ। ਉਹਨਾਂ ਨੇ ਆਖਿਆ ਕਿ 251 ਪਾਰਲੀਮੈਂਟ ਮੈਂਬਰ ਜਿਹੜੇ ਲੋਕ ਸਭਾ ਦੇ ਆ, 50 ਤੋਂ ਵੱਧ ਰਾਜ ਸਭਾ ਦੇ, ਇਹਨਾਂ ਦਾ ਕ੍ਰਿਮੀਨਲ ਰੈਕਰਡ ਆ, ਇਹਨਾਂ ਤੇ ਕਈ ਕਿਸਮ ਦੇ ਕੇਸ ਦਰਜ ਨੇ। ਜਿਹੜੇ ਦਰਜ ਕੇਸ ਆ ਉਹਨਾਂ ਚ ਕਤਲ ਦੇ ਕੇਸ ਵੀ ਵਾਲੇ ਵੀ ਇੱਥੇ MP ਹੈਗੇ ਨੇ, ਬਲਾਤਕਾਰ ਵਾਲੇ ਵੀ, ਡਾਕੇ ਵਾਲੇ ਵੀ, ਫਰਾਡ ਵਾਲੇ ਵੀ, ਹਰ ਕਿਸਮ ਦੇ ਹੈਗੇ ਨੇ। ਤੇ ਛੋਟੇ ਮੋਟੇ ਕੇਸ ਤਾਂ ਕਈਆਂ ਤੇ ਆ, ਜਿੱਦਾਂ 44 ਦੀ ਲੰਘਣਾ ਕਰਕੇ ਮੁਜ਼ਾਹਰਾ ਕਰਨਾ, ਉਹਨਾਂ ਨੂੰ ਅਸੀਂ ਕੇਸ ਨੀ ਬਹੁਤਾ ਗਿਣਦੇ, ਪਰ ਬਣੇ ਉਹ ਵੀ ਹੈਗੇ ਨੇ। ਕੇਰਲਾ ਦੇ ਵਿੱਚ ਸਭ ਤੋਂ ਘੱਟ ਕਰਪਸ਼ਨ ਗਿਣੀ ਜਾਂਦੀ ਆ, ਸਭ ਤੋਂ ਵੱਧ ਧੱਕੇਸ਼ਾਹੀ, ਸਭ ਤੋਂ ਘੱਟ ਧੱਕੇਸ਼ਾਹੀ ਉੱਥੇ ਗਿਣੀ ਜਾਂਦੀ ਆ, ਪਰ ਉੱਥੋਂ ਦੇ 95% MLA ਜਿਹੜੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਬਣੇ ਆ ਉਹ ਸਾਰੇ ਸਿਆਸੀ ਪੱਖ ਤੋਂ ਬਣਾਏ ਗਏ। 95% ਦਾ ਮਤਲਬ ਕਿ 140 ਦੀ ਅਸੈਂਬਲੀ ਆ, ਉਹ ਚੋਂ 133 ਜਾਂ 34 ਇਹੋ ਜਿਹਾ ਜਿਹਨਾਂ ਦੇ ਖਿਲਾਫ਼ ਕੇਸ ਬਣੇ। ਮੋਦੀ ਸਾਹਿਬ ਜਦੋਂ 2014 ਚ ਪ੍ਰਧਾਨ ਮੰਤਰੀ ਬਣੇ, ਇਹਨਾਂ ਨੇ ਆਖਿਆ ਸੀ ਬੜੀ ਸ਼ਰਮ ਆਉਂਦੀ ਕਿ 543 ਦੀ ਲੋਕ ਸਭਾ ਚ 182 ਮੈਂਬਰ, 183 ਇਹੋ ਜਿਹਾ ਜਿਹਨਾਂ ਦਾ ਅਪਰਾਧਿਕ ਰਿਕਾਰਡ ਹੈ, ਮੈਂ ਤਾਂ ਸਪੈਸ਼ਲ ਕੋਰਟ ਆ ਬਣਾਉ, ਇੱਕ ਸਾਲ ਦੇ ਅੰਦਰ ਜਿਹਨਾਂ ਦੇ ਝੂਠੇ ਕੇਸ ਰੱਦ ਕਰ ਦਿਆਂਗੇ, ਜਿਹੜੇ ਦੋਸ਼ੀ ਉਹਨਾਂ ਜੇਲ੍ਹ ਕਰ ਦਿਆਂਗੇ। ਅੱਜ ਤੱਕ ਨੀ ਇਹ ਮਾਮਲਾ ਕਿਸ ਪਾਸੇ ਲੱਗਾ। ਅਗਲੀ ਵਾਰੀ ਉਹ 183 ਤੋਂ 50 ਵੱਧ ਕੇ 233 ਹੋ ਗਏ, ਫਿਰ 240 ਹੋ ਗਏ, ਹੁਣ ਅੱਜ ਕੱਲ 251 ਨੇ। ਜੇ ਹੱਲਾ ਵੱਜ ਗਿਆ ਅਗਲੀ ਵਾਰੀ ਤੇ 280 ਨੂੰ ਪਹੁੰਚ ਗਏ, ਤੇ 272 ਤੇ ਬਹੁਤ ਸੰਮਤੀ ਹੁੰਦੀ ਹੈ। ਜਦੋਂ ਮੋਦੀ ਸਾਹਿਬ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ, ਇਹਨਾਂ ਦੀ ਕੈਬਨਿਟ ਵਿੱਚ ਆਂਧਰਾ ਪ੍ਰਦੇਸ਼ ਦਾ ਇੱਕ ਇਹੋ ਜਿਹਾ ਮੰਤਰੀ ਸੀ ਜਿਹਨੇ ਆਪਣੇ ਇਲੈਕਸ਼ਨ ਐਫੀਡੇਵਿਟ ਵਿੱਚ ਲਿਖਿਆ ਸੀ ਕਿ 300 ਕਰੋੜ ਰੁਪਏ ਤੋਂ ਵੱਧ ਇੱਕ ਘਪੜਾ, ਇੱਕ ਸਰਕਾਰੀ ਬੈਂਕ ਨਾਲ ਫਰਾਡ ਹੋਇਆ, ਤੇ ਫਰਾਡ ਕਰਨ ਵਾਲਾ ਚ ਉਹਦਾ ਆਪਣਾ ਨਾਮ ਹੀ ਸ਼ਾਮਿਲ ਹੈ। ਜਦੋਂ ਉਹਨੇ ਆਹ ਗੱਲ ਲਿਖ ਦਿੱਤੀ ਸੀ 320 ਕਰੋੜ ਦੇ ਉਹ ਬੈਂਕ ਫਰਾਡ ਵਾਲੀ, ਉਹਦਾ ਆਪਣਾ ਨਾਮ ਹੀ ਸ਼ਾਮਿਲ ਹੈ।

0: ਠੀਕ ਆ ਥੱਲੇ ਜਿੱਤ ਕੇ ਆ ਗਿਆ ਮੋਦੀ ਸਾਹਿਬ ਨੇ ਉਹਨੂੰ ਮੰਤਰੀ ਕਿਉਂ ਕੇਂਦਰ ਦਾ ਬਣਾਇਆ ਸੀ, ਏਦਾਂ ਦੇ ਬੰਦੇ ਇਹ ਵੀ ਬਣਾਉਂਦੇ ਪਏ। ਤੋ ਇਹ ਜਿਹੜੇ ਪਾਸੇ ਨੂੰ ਗੱਲ ਜਾ ਰਹੀ ਹੈ ਉਹਦੇ ਚ ਅਸੀਂ ਨੀ ਸਮਝਦੇ ਇੱਕ ਸੁਧਾਰ ਹੋਊਗਾ। ਸਿਆਸੀ ਪੱਖ ਤੋਂ ਵੀ ਕੇਸ ਬਹੁਤ ਬਣਾਏ ਜਾਂਦੇ ਆ ਇਸ ਪਾਰਲੀਮੈਂਟ ਦੇ ਵਿੱਚ, ਸਾਨੂੰ ਦੱਸਦਿਆਂ ਸ਼ਰਮ ਆਉਂਦੀ ਹੈ। ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਦੇ ਪੁੱਤਰ ਆ ਜਿਹੜਾ ਵਾ ਉਹ ਵੀ ਪਾਰਲੀਮੈਂਟ ਦਾ ਮੈਂਬਰ ਆ ਲੋਕ ਸਭਾ ਦਾ, ਉਹਦੇ ਉੱਤੇ ਦੋਸ਼ ਇਹ ਹੈ ਕਿ ਉਹਨੇ 2900 ਤੋਂ ਵੱਧ ਔਰਤਾਂ ਨਾਲ ਰੇਪ ਕੀਤਾ। ਉਹਨਾਂ ਚ ਸੀਨੀਅਰ ਤੇ ਜੂਨੀਅਰ IAS ਅਫਸਰਾਂ ਵੀ, IPS ਵੀ, ਉਹਨਾਂ ਚ ਦੂਸਰੇ ਵੀ, ਕਿਸੇ ਵੀ ਡਿਪਾਰਟਮੈਂਟ ਦੀ ਕਿਸੇ ਕੰਮ ਵਾਸਤੇ ਕੋਈ ਔਰਤ ਆ ਗਈ। ਇੱਥੋਂ ਤੱਕ ਕਿ ਆਪਣੇ ਘਰ ਦੇ ਵਿੱਚ ਕੰਮ ਕਰਦੀ ਉਹ ਔਰਤ ਜਿਹੜੀ ਉਹਦੀ ਦਾਦੀ ਦੀ ਉਮਰ ਦੇ ਨੇੜੇ ਸੀ ਉਹਨੇ ਵੀ ਉਹਨੇ ਨਹੀਂ ਬਖਸ਼ਿਆ, ਤੇ ਉਦੋਂ ਵੀ ਬਾਂਦਰ ਬਣਾਇਆ ਕੀਤਾ ਕਿ ਹਰ ਇੱਕ ਦੀ ਵੀਡੀਓ ਬਣਾ ਕੇ ਆਪਣੇ ਇੱਕ USB ਚ ਸਾਰੀਆਂ ਨੋਟ ਕਰੀ ਗਿਆ। ਨੌਕਰ ਨੂੰ ਕਦੇ ਥੋੜਾ ਜਿਹਾ ਜ਼ਿਆਦਾ ਝਿੜਕਤਾ, ਉਹਨੇ ਗੱਡੀ ਚ ਪਏ ਬੈਗ ਚੋਂ ਉਹ CD ਬਾਹਰ ਜਾਰੀ ਕੱਢ ਦਿੱਤੀ, ਵਿਰੋਧੀ ਪਾਰਟੀਆਂ ਕੋਲ ਚਲੀ ਗਈ। ਇਹਦੇ ਬਾਵਜੂਦ ਉਹ ਜਿੱਤ ਗਿਆ। ਜਿੱਦਣ ਵੋਟਾਂ ਪਈਆਂ ਤੇ ਰਿਜ਼ਲਟ ਆਉਣ ਤੋਂ ਪਹਿਲਾਂ ਦੇਸ਼ ਛੱਡ ਕੇ ਬਾਹਰ ਦੌੜ ਗਿਆ, ਫਿਰ ਬਾਹਰੋਂ ਮੰਗਾਇਆ ਗਿਆ, ਅੱਜ ਕੱਲ ਜੇਲ੍ਹ ਚ ਆ। ਤੇ ਉਹਦਾ ਕੇਂਦਰੀ ਮੰਤਰੀ ਆ ਤੇ ਉਹ ਪਾਰਲੀਮੈਂਟ ਦਾ ਮੈਂਬਰ ਆ। ਜੇ ਇਹੋ ਜਿਹੇ ਬੰਦੇ ਰਾਜ ਕਰਦੇ ਫਰੰਟ ਦੇ, ਉਹ ਇਸ ਵੇਲੇ ਦੇਵਗੌੜਾ ਪਰਿਵਾਰ ਭਾਜਪਾ ਨਾਲ ਹੈ। ਜੇ ਇਹੋ ਜਿਹੇ ਬੰਦੇ ਭਾਜਪਾ ਨਾਲ ਨੇ ਤੇ ਭਾਜਪਾ ਦੂਜਿਆਂ ਨੂੰ ਮਿਹਣਾ ਕੀ ਦੇਵੇਗੀ?
1: ਜੀ ਸਭ ਡੋਨਲਡ ਟਰੰਪ ਦੀ ਗੱਲ ਕਰਦੇ ਆ, ਇੱਥੇ ਕੈਨੇਡਾ ਵਾਲਿਆਂ ਨੂੰ ਤਾਂ ਅੱਖਾਂ ਕੱਢਦੇ ਨੇ ਪਰ ਭਾਰਤ ਦੀ ਸਿਫਤ ਕਰਦੇ ਨੇ, ਕਹਿੰਦੇ ਭਾਰਤ ਦਾ ਚੋਣ ਪ੍ਰਬੰਧ ਹੀ ਬੜਾ ਵਧੀਆ, ਆਪਾਂ ਤੇ ਆਪ ਇੱਦਾਂ ਕਰਿਆ ਕਰਨੀ ਹੈ। ਇਸ ਟਿੱਪਣੀ ਤੋਂ ਬਾਅਦ ਭਾਰਤ ਦੇ ਵਿੱਚ ਕੀ ਹਾਲਾਤ ਨੇ, ਉਹਨਾਂ ਦੀ ਇਹ ਟਿੱਪਣੀ ਹਜ਼ਮ ਹੋ ਗਈ ਹੈ ਉੱਥੇ ਲੀਡਰਸ ਨੂੰ ਜਾਂ ਰੌਲਾ ਰੱਪਾ ਪੈ ਗਿਆ? ਜੀ
0: ਡੋਨਲਡ ਟਰੰਪ ਨੇ ਆਖਿਆ ਜੀ ਉਹਦੇ ਅਮਰੀਕਾ ਦੇ ਅਧਿਕਾਰੀ ਜਾ ਕੇ ਮਿਲੇ ਆ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਉਹਨਾਂ ਤੋਂ ਪੁੱਛਿਆ ਵੀ ਤੁਹਾਡਾ ਏਡਾ ਵਧੀਆ ਪ੍ਰਬੰਧ ਕਿਉਂ, ਤੇ ਉਹਨਾਂ ਨੇ ਦੱਸਿਆ ਕਿ ਉਹ ਕਿੱਦਾਂ ਕਿੱਦਾਂ ਕਰਦੇ। ਉਹ ਕਹਿੰਦਾ ਉਹਨਾਂ ਦੀ SIR ਜਿਹੜੀ ਆ ਜਿਹਦੇ ਖਿਲਾਫ਼ ਇੰਡੀਆ ਚ ਰੌਲਾ ਪੈਂਦਾ। ਡੋਨਲਡ ਟਰੰਪ ਕਹਿੰਦਾ ਜੀ ਉਹਦੇ ਸਿਸਟਮ ਵੀ ਬਹੁਤ ਵਧੀਆ, ਉਹਦੀ ਅਮਰੀਕਾ ਨੂੰ ਵੀ ਲੋੜ ਹੈ। ਗਿਆਨੇਸ਼ ਕੁਮਾਰ ਦੀ ਤੇ ਸਾਰੇ ਪਾਸੇ ਭੰਡੀ ਹੁੰਦੀ ਕਿ ਉਹਨਾਂ ਨੇ ਸਿਸਟਮ ਦਾ ਪੱਠਾ ਪਠਾ ਦਿੱਤਾ। ਕਾਂਗਰਸ ਵਾਲਿਆਂ ਨੇ ਆਖਿਆ ਜੀ ਡੋਨਲਡ ਟਰੰਪ ਨੂੰ ਕਹੋ ਰੱਬ ਦਾ ਵਾਸਤਾ ਉੱਥੇ ਇਹੋ ਜਿਹਾ ਪ੍ਰਬੰਧ ਉਹਨੇ ਅਮਰੀਕਾ ਚ ਕਰਨਾ, ਗਿਆਨੇਸ਼ ਕੁਮਾਰ ਨੂੰ ਲੈ ਜੇ, ਤੇਰਾ ਵੀ ਸਰ ਜੂਗਾ, ਤੂੰ ਉੱਥੇ ਜੋ ਮਰਜ਼ੀ ਹੈ ਤੂੰ ਕਰਾ ਲਈ, ਤੇ ਸਾਡੀ ਵੀ ਲੋਕਤੰਤਰ ਦੀ ਮਾੜੀ ਮੋਟੀ ਦੇਖ ਰਿਹਾ ਜੋਗੀ, ਜਾ ਲੈ ਜਾ। ਡੋਨਲਡ ਟਰੰਪ ਦੀ ਇਸ ਗੱਲ ਨੂੰ ਲੋਕਾਂ ਸੀਰੀਅਸ ਨਹੀਂ ਲਿਆ, ਇੱਕ ਮਜ਼ਾਕ ਦੇ ਤੌਰ ਤੇ ਲੈ ਰਹੇ।
1: ਜੀ ਪਨ ਸਾਹਿਬ, ਜਾਣ ਤੋਂ ਪਹਿਲਾਂ ਇੱਕ ਕੇਸ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜੇ ਕਿਸੇ ਕੋਲੋਂ ਕਤਲ ਹੋ ਜਾਂਦਾ ਹੈ ਉਹਨੂੰ ਫਾਂਸੀ ਦੇਣੀ ਹੈ ਤੇ ਸੌਖੀ ਜਿਹੀ ਫਾਂਸੀ ਦਿਓ। ਸੁਪਰੀਮ ਕੋਰਟ ਨੇ ਇਹਦੇ ਤੇ ਪਟੀਸ਼ਨ ਰੱਦ ਕਰਤੀ ਹੈ ਤੇ ਮਾਮਲਾ ਕੀ ਹੈ ਜੀ ਸਾਰਾ?
0: ਇਹ ਮਾਮਲਾ ਇੱਕ ਕੇਸ ਨਾਲ ਸੰਬੰਧਿਤ ਨੀਗਾ, ਇੱਕ ਵੱਖਰੇ ਤੌਰ ਤੇ ਸਮੁੱਚੇ ਤੌਰ ਤੇ 2019 ਚ ਕਿਸੇ ਨੇ 2017 ਚ ਕੇਸ ਕੀਤਾ ਸੀ ਕਿ ਜੇ ਕਿਸੇ ਤੋਂ ਕਤਲ ਹੋ ਜਾਂਦਾ, ਭਾਵੇਂ ਹੋ ਗਿਆ ਉਹਦੇ ਤੋਂ ਭਾਵੇਂ ਉਹਨੇ ਜਾਣ ਬੁੱਝ ਕੇ ਮਿਸਕੇ ਕੀਤਾ, ਬੰਦੇ ਨੂੰ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਤੁਹਾਨੂੰ ਦੇਣੀ ਆ, ਦੇ ਦਿਓ। ਪਰ ਤਰੀਕਾ ਕੋਈ ਜੇ ਲੱਭੋ ਕਿ ਕਾਨੂੰਨੀ ਤੌਰ ਤੇ ਦਿੱਤੀ ਜਾ ਰਹੀ ਮੌਤ ਜਿਹੜੀ ਆ ਉਹ ਬਹੁਤੀ ਤਕਲੀਫ ਦੇ ਨਾ ਹੋਵੇ। ਮੈਨੂੰ ਪੁੱਛਿਆ ਜਾਵੇ ਤੇ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਵਿਕਾਸ ਦਾ ਜਿਹੜਾ ਪੜਾਅ ਜਿਹੜੇ ਯੁੱਗ ਚੋਂ ਅਸੀਂ ਲੰਘਦੇ ਪਏ ਹਾਂ, ਸਾਰੇ ਦੇਸ਼ਾਂ ਨੂੰ ਫਾਂਸੀ ਦੀ ਸਜ਼ਾ ਖਤਮ ਕਰ ਦੇਣੀ ਚਾਹੀਦੀ। ਕੁੱਝ ਲੋਕ ਕਹਿੰਦੇ ਜੀ ਕੁੱਝ ਜੁਰਮ ਹੀ ਏਦਾਂ ਦੇ ਘਟੀਆ ਨੇ ਕਿ ਉੱਥੇ ਫਾਂਸੀ ਦੀ ਸਜ਼ਾ ਰੱਖਣੀ ਪੈਣੀ, ਚਲੋ ਰੱਖ ਲਓ। ਇਹਦੇ ਉੱਤੇ ਵੱਖ ਵੱਖ ਦੇਸ਼ਾਂ ਚ ਬੜੀ ਵਾਰ ਬਹਿਸ ਚੱਲ ਚੁੱਕੀ ਹੈ। ਅਮਰੀਕਾ ਦੇ ਵਿੱਚ ਵੀ ਅਪਰਾਧੀ ਨੂੰ ਪੁੱਛਿਆ ਜਾਂਦਾ ਕਿ ਤੈਨੂੰ ਜ਼ਹਿਰ ਦਾ ਟੀਕਾ ਲਾਈਏ ਕਿ ਬਿਜਲੀ ਵਾਲੀ ਕੁਰਸੀ ਤੇ ਬਿਠਾਈਏ, ਦੱਸ ਕਿੱਦਾਂ ਦੀ ਮੌਤ ਚਾਹੀਦੀ ਹੈ। ਇਹ ਗੱਲ ਮੈਨੂੰ ਹੀ ਨਿੱਜੀ ਤੌਰ ਤੇ ਪਤਾ, ਮੈਂ ਤਾਂ ਰਿਪੋਰਟਾਂ ਵਿੱਚ ਹੀ ਪੜ੍ਹਿਆ। ਇਹ ਗੱਲਾਂ ਸਾਰੀਆਂ ਇੱਥੋਂ ਦੀ ਪਾਰਲੀਮੈਂਟ ਇੱਥੇ ਦੇ ਸੁਪਰੀਮ ਕੋਰਟ ਦੇ ਵਿੱਚ ਇੱਕ ਬੰਦੇ ਨੇ ਪਟੀਸ਼ਨ ਕਰਕੇ ਦੱਸੀਆਂ ਸੀ। 9 ਸਾਲਾਂ ਬਾਅਦ ਸੁਪਰੀਮ ਕੋਰਟ ਨੇ ਪੂਰੀ ਸੁਣਵਾਈ ਤੋਂ ਬਾਅਦ ਆਖਿਆ ਕਿ ਅਖੀਰ ਚ ਕੋਈ ਦਖਲ ਨਹੀਂ ਦੇ ਸਕਦੇ। ਇਹ ਮਾਮਲਾ ਇਹੋ ਜਿਹਾ ਜਿਹਦੇ ਵਿੱਚ ਅੰਤ ਨੂੰ ਫੈਸਲਾ ਸੰਵਿਧਾਨ ਮੁਤਾਬਕ ਹੋਣਾ ਹੁੰਦਾ। ਅਸੀਂ ਚੱਲਣਾ ਦੇਸ਼ ਦੇ ਸੰਵਿਧਾਨ ਮੁਤਾਬਕ, ਸੰਵਿਧਾਨ ਜੋ ਕਹਿੰਦਾ ਉਹ ਕਰਾਂਗੇ, ਹੋਰ ਕੋਈ ਗੱਲ ਅਸਾਂ ਬਿਲਕੁਲ ਨਹੀਂ ਕਰਨੀ। ਹਾਂ, ਭਾਰਤ ਸਰਕਾਰ ਚਾਹੇ ਪਾਰਲੀਮੈਂਟ ਚਾਹੇ ਤੇ ਇਹ ਚ ਵਾਧਾ ਘਾਟਾ ਕਰ ਸਕਦੀ। ਉੱਦਾਂ ਮੈਂ ਦੱਸਦਿਆਂ ਸੁਨੀਲ ਜੀ, ਸਾਡੇ ਇੱਥੇ ਮੌਤ ਦੀ ਸਜ਼ਾ ਦੇ ਵੱਖ ਵੱਖ ਢੰਗ ਨੇ।

0: ਤੇ ਪਰਨੇ ਥੱਲੇ ਸੁੱਟ ਕੇ ਮਾਰ ਦਿੰਦੇ ਸੀ, ਬੰਦਾ ਮਾਰਨ ਦੀ ਗੱਲ ਹੈ। ਪਰ ਅੱਜ ਦੇ ਯੁੱਗ ਵਿੱਚ ਜੇਕਰ ਸਜ਼ਾ ਮੌਤ ਦੇ ਦੇਣੇ ਵੀ ਆ, ਬਹੁਤੀ ਤਕਲੀਫ ਵਾਲੀ ਨਾ ਹੋਵੇ, ਇਸ ਗੱਲ ਦੀ ਮੰਗ ਸਾਰੀ ਦੁਨੀਆਂ ਚ ਉੱਠਦੀ ਹੈ। ਭਾਰਤ ਵਿੱਚ ਵੀ ਉੱਠੀ ਸੀ, ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਅਸੀਂ ਤਾਂ ਫੈਸਲਾ ਸਿਰਫ ਤੇ ਸਿਰਫ ਸੰਵਿਧਾਨ ਮੁਤਾਬਕ ਕਰਨਾ, ਅੱਗੋਂ ਸਰਕਾਰ ਜਾਣੇ ਤੇ ਸੰਵਿਧਾਨ ਜਾਣੇ।
1: ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ ਜੀ। ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਤਫਸੀਲ ਜਿਹੜੀ ਹੈ ਖਬਰਾਂ ਦੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ, ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ

0: इंश्योरेंस रेट्स लई याद रखो सोनिक इंश्योरेंस 587-832-1208।
1: बड़े सोचा च पए हो वीर जी की गल होगी।
2: थक गए हैं घर लब लब के कैलगरी च घर खरीदना तो हुन बड़ा ही औखा।
1: तुसी घर चंद्रमा ते लबदे होने कैलगरी च नहीं। आ नोट करो नंबर अरुण कौशल दा।
2: कर लिया जी नोट फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
2: अच्छा जी अरुण कौशल लब के देणगे सानू घर।
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम ਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ।
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

如果今天过得很辛苦，那就早点休息吧。今日一亿冲热水澡，蒸发掉白天所有烦恼。欢迎进入 Bambi 的音乐活道。

果今天过得很辛苦，那就早点休息吧。今日一役冲热水澡，蒸发掉白天所有烦恼。欢迎进入 Bambi 的音乐活道。

0: 抬头一看，看看外家是谁？
1: 哦，不道是谁，原来是亮亮家大。

0: 从新发何罪，追发何条？你且对哀家
1: 靓靓李幼天，
0: 李幼将
1: 天

谁叫佢擅离心那定，入马下惊讶罗红毅，纵话战功。

了。

0: 不是离天大罪，也可以用张禄来转让话。
1: 你宁不知严家世代，谁知这枪中的子母？
0: 我用耿直无私，未是趋炎附

0: 单单，有何分与当今娘娘？
1: 海芳芳，
0: 燕贵妃。

0: 官衙可有君王御旨啊？
1: 冇吧。
0: 可有六部文凭？
1: 冇吧。
0: 可有吗？你一无圣旨，夜无文凭，与雕梁何以有此大文？

有同天子犯法，与民同罪，有此廿二万。

0: 他赖的威风，周得冷猛，有请大一班，
1: 有，
0: 周起波亭。

0: 粤语被打碎了啊！
1: 哎呀！

明心，我系一公公，我保佑你

真是呀、啊。

越早获得正确的法律意见，越能有效保障自己。需要协助，请联络 Sancroft 国政爱小姐，403-204-0282。

声笑。Amanda 分享笑话一则，好笑定唔好笑，由你话事。

就是鬼鬼啊，咁佢就再次重新唱20年前的歌曲《一二三木头人》。咁今日嘅节目时间咧就到呢度啦，咁下个礼拜三再见。

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਓਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
2: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 तो 5 कुलदीप सिंह विचार चर्चा शाम 8 तो 9 जितेंद्र पन्नू रेडियो सुरसंगम .ca फोन 403-585-0910 रेडियो सुरसंगम
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਿਨ ਬੁੱਧਵਾਰ, ਅਗਸਤ ਮਹੀਨੇ ਦੀ 19 ਤਾਰੀਖ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਨੀ ਹੈ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। 8 ਵਜੇ ਜਲਾਲ ਇਸਮਾਇਲ ਜੀ ਪ੍ਰੋਗਰਾਮ ਪੇਸ਼ ਕਰਨਗੇ, ਰਸ਼ ਆਵਰ ਵਿਦ ਜਲਾਲ। ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ।

ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ, ਇਸ ਵੇਲੇ 24 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ ਟੈਂਪਰੇਚਰ। ਕੱਲ੍ਹ ਨੂੰ 24 ਡਿਗਰੀ, ਕੱਲ੍ਹ ਨੂੰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਵੀ ਹੈ, ਲੇਕਿਨ ਰਾਤ ਨੂੰ 12-13 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 25 ਅਤੇ ਫਿਰ 14, ਫਿਰ 28 ਅਤੇ ਫਿਰ 15, ਫਿਰ 26 ਅਤੇ 17, ਇਸ ਤਰ੍ਹਾਂ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾ ਕਰਕੇ ਧੁੱਪ ਨਿਕਲੀ ਰਹੇਗੀ ਇਸ ਸਾਲ, ਕੋਈ ਜ਼ੋਰਦਾਰ ਗਰਮੀ ਨਹੀਂ ਪਈ, ਸਗੋਂ ਬਾਰਿਸ਼ਾਂ ਵਾਲਾ ਮਾਹੌਲ ਬਣਿਆ ਰਿਹਾ ਹੋਣ ਕਰਕੇ ਅਲਬਰਟਾ ਦੇ ਵਿੱਚ ਘੱਟੋ ਘੱਟ ਜੰਗਲੀ ਅੱਗਾਂ ਤੋਂ ਰਾਹਤ ਹੈ ਜੀ। ਰੇਡੀਓ ਸਰਸੰਗਮ 94.7 FM ਤੇ ਆਓ ਹੁਣ ਜਿਹੜੀਆਂ ਖਬਰਾਂ 'ਤੇ ਚਰਚਾ ਕਰਨੀ ਹੈ ਉਹਦੀ ਜ਼ਰਾ ਗੱਲ ਕਰ ਲਈਏ। ਵੱਡੀ ਖਬਰ ਅੱਜ ਦੀ, ਸਭ ਤੋਂ ਵੱਡੀ ਖਬਰ, ਅਮਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਕਹਿ ਰਹੇ ਨੇ ਕਿ ਕੈਨੇਡਾ ਦੇ ਨਾਲ ਸਾਡੀ ਡੀਲ ਹੋ ਗਈ ਹੈ। ਟਰੰਪ ਨੇ ਇਸ ਨੂੰ ਵੈਰੀ ਗੁੱਡ ਕਿਹਾ ਡੀਲ ਨੂੰ, ਅਤੇ ਕਾਰਨੀ ਆਪਣੀ ਗੱਲ ਕਰ ਰਹੇ ਨੇ, ਮਾਰਕ ਕਾਰਨੀ, ਅਤੇ ਕਾਰਨੀ ਨੇ ਵੀ ਇਸ ਗੱਲ ਦੀ ਤਾਇਦ ਕੀਤੀ ਹੈ ਕਿ ਅਸੀਂ ਸਮਝੌਤੇ ਵੱਲ ਅੱਗੇ ਵੱਧ ਰਹੇ ਹਾਂ। ਇਸ ਦਾ ਕਿਸ ਤਰ੍ਹਾਂ ਦਾ ਅਸਰ ਪਵੇਗਾ ਅਤੇ ਟਰੰਪ ਕਿਹੜੀਆਂ ਨਵੀਆਂ ਗੱਲਾਂ ਕਰ ਰਹੇ ਨੇ ਉਹਦੇ 'ਤੇ ਵੀ ਚਰਚਾ ਕਰਾਂਗੇ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਅਸੀਂ ਖਬਰ ਦਿੱਤੀ ਸੀ ਕਿ ਅਮਰੀਕਾ ਦੇ ਜੋ ਰਾਜਦੂਤ ਨੇ ਕੈਨੇਡਾ ਦੇ ਵਿੱਚ, ਪੀਟ ਹੋਐਕਸਟਰਾ, ਉਹਨਾਂ ਨੂੰ ਕੈਨੇਡਾ ਵਿੱਚੋਂ ਕੱਢਣ ਲਈ ਇੱਕ ਪਟੀਸ਼ਨ 'ਤੇ ਸਾਈਨ ਕਰਵਾਏ ਜਾ ਰਹੇ ਨੇ। ਕਿ ਇਹ ਸਿਰੇ ਚੜ੍ਹੇਗੀ ਜਾਂ ਨਹੀਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਹੋਰ ਖਬਰਾਂ ਵਿੱਚ, ਜਿੰਨੇ ਲੋਕਾਂ ਨੂੰ PR ਕੈਨੇਡਾ ਨੇ ਦੇਣੀ ਹੈ ਹਰ ਸਾਲ, ਪਿਛਲੇ ਸਾਲਾਂ ਦੇ ਵਿੱਚ ਉਹ ਟਾਰਗੇਟ ਪੂਰੇ ਕੀਤੇ ਗਏ, ਲੇਕਿਨ ਇਸ ਵਾਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਟਾਰਗੇਟ ਸ਼ਾਇਦ ਪੂਰੇ ਨਾ ਹੋਣ। ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਲਗਾਤਾਰ, ਇਹਨਾਂ 'ਤੇ ਚਰਚਾ ਕਰਾਂਗੇ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੇ ਮੰਨਿਆ ਕਿ ਸੈਪਰੇਟਿਜ਼ਮ ਦੇ ਮੁੱਦੇ 'ਤੇ ਅਲਬਰਟਾ ਵਿੱਚ ਕੁਛ ਵਿਦੇਸ਼ੀ ਦਖਲ ਅੰਦਾਜ਼ੀ ਹੋ ਰਹੀ ਹੈ ਜੀ। ਸੋ ਇਹ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਜਾਂ ਉਹਨਾਂ ਨੇ ਗੱਲ ਕੀਤੀ ਹੈ, ਇਸ ਦਾ ਪਿੱਛੇ ਕੀ ਦਲੀਲ ਹੈ ਉਹਨਾਂ ਦੀ, ਇਹਦੇ 'ਤੇ ਚਰਚਾ ਕਰ ਲਵਾਂਗੇ ਪ੍ਰੋਗਰਾਮ ਵਿੱਚ ਜੀ ਅੱਗੇ ਚੱਲ ਕੇ, ਕਿ ਕੀ ਕਹਿਣਾ ਚਾਹੁੰਦੀ ਹੈ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ। ਇਸ ਤੋਂ ਇਲਾਵਾ ਜੀ ਮਾਰਕੀਟ ਦੀ ਗੱਲ ਕਰਾਂਗੇ ਅਤੇ ਇੱਕ ਅੱਧੀ ਲੋਕਲ ਖਬਰ ਜੇ ਸਮਾਂ ਹੋਇਆ ਤਾਂ ਉਹ ਵੀ ਸ਼ੇਅਰ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਦੇ ਵਿੱਚ ਖੁੱਲ੍ਹ ਗਿਆ ਹੈ ਜੀ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4496। ਮਰਸੀਡੀਜ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਇੱਥੇ ਇੱਕ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ। ਫੋਨ ਨੰਬਰ ਹੈ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ, ਅਗਰ ਤੁਹਾਨੂੰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ

aprinse drumul la San Parcarlo. Life insurance, supervisor insurance, the mortgage insurance, near Prosiman Sivama, Hassel Karli, Punjab insurance, the Harpinder Sedu, the Lapid Korsedu, the phone number note crew. 410-404-3500. For information, let us see on the Cityscape Landing Plaza, which is state office, they visit Karsakdeo. Mother India Restaurant, North and South Indian Cuisine, South Cityscape Landing, which is a restaurant, Chobi Kante Satyadan Kolda. Svere breakfast to Lake Sham Char, Vajay Tak, Chali Tobada It Mada Buffet Lagda, Chali West Guest Bat Kekanavi Khasakdane, Desi Kovijana Savjim Bonadene, phone number 410-906-7777. Pixel Photo Studio, Savannah Bazaar, Northeast Calgary, the Vich Haji, Pixel Photo Studio, Jethes, $7 which passport photo, the Arkitijandi, Pixel Photo Studio, to see Kese country, the passport photo, OCI, US Visa. Jakise Kism, the government ID, the photo self, $7 Bunasak, the top quality, the cut rate, Savannah Bazaar, which Pixel Photo Studio, to family photo, baby photo, business portrait, we Bunasak, the photo printing, be Badia quality, which Kardene, Pixel Photo Studio, the phone number, 410-947-0060. ਆਹ ਹੁਣ ਖਬਰਾਂ ਤੇ ਚਰਚਾ ਕਰਦੇ ਹਾਂ ਜੀ ਲੇਕਿਨ ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਤੇ ਨਜ਼ਰ ਮਾਰ ਲਈਏ ਕੱਚੇ ਤੇਲ ਦੀਆਂ ਕੀਮਤਾਂ ਤਕਰੀਬਨ ਉੱਥੇ ਕਿ ਜੋ ਪਿਛਲੇ ਕੁਝ ਦਿਨਾਂ ਤੋਂ ਘੁੰਮ ਰਹੀਆਂ ਨੇ ਇਸ ਵਕਤ WTI ਕਰੂਡ ਆਇਲ ਜੋ ਹੈ ਜੀ $85 ਪਰ ਬੈਰਲ ਤੇ ਟ੍ਰੇਡ ਹੋ ਰਿਹਾ ਬ੍ਰੈਂਟ ਕਰੂਡ $91 ਪਰ ਬੈਰਲ ਤੇ ਟ੍ਰੇਡ ਹੋ ਰਿਹਾ ਜੀ $91 ਕੈਨੇਡੀਅਨ ਡਾਲਰ ਮਜ਼ਬੂਤੀ ਵਾਲਾ ਤੇ ਇੱਕ ਅਮਰੀਕਨ ਦੇ ਅੱਜ ਤੁਹਾਨੂੰ ਮਿਲਣਗੇ ਜੀ $1 ਤੇ 38 ਸੈਂਟ ਕੈਨੇਡਾ ਦੇ 38 ਸੈਂਟ ਇਹਦੇ ਉਲਟ ਇੱਕ ਕੈਨੇਡਾ ਦੇ ਡਾਲਰ ਦੇ 72 ਸੈਂਟ ਅਮਰੀਕਨ ਜਿਹੜੇ ਨੇ ਜੀ ਤੁਹਾਨੂੰ ਮਿਲ ਜਾਣਗੇ 72 ਸੈਂਟਸ ਇੱਕ ਅਮਰੀਕਨ ਦੇ ਤੁਹਾਨੂੰ 95 ਰੁਪਏ 95 ਰੁਪੀਜ਼ ਜਿਹੜੇ ਨੇ ਜੀ ਅੱਜ ਮਿਲ ਸਕਦੇ ਨੇ ਕੈਨੇਡੀਅਨ ਡਾਲਰ ਇਸ ਨਾਲੋਂ ਬਿਹਤਰ ਪਰਫਾਰਮ ਕਰ ਰਿਹਾ ਤੇ ਇੱਕ ਵਕਤ 70 ਰੁਪਏ ਤੋਂ ਵੱਧ ਗਈ ਸੀ ਕੀਮਤ ਫਿਰ ਗਿਰਾਵਟ ਆਈ 67 ਦੇ ਲਾਗੇ 67 ਦੇ ਲਾਗੇ ਤੇ ਲੇਕਿਨ ਅੱਜ ਫਿਰ 69 ਰੁਪਏ 30 ਪੈਸੇ 69 ਰੁਪੀਜ਼ ਐਂਡ 30 ਪੈਸੇ ਤੇ ਟ੍ਰੇਡ ਹੋ ਰਿਹਾ ਜੀ ਕੈਨੇਡੀਅਨ ਡਾਲਰ ਇੰਡੀਅਨ ਰੁਪਏ ਦੇ ਮੁਕਾਬਲੇ

ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜੋ ਕੈਨੇਡੀਅਨ ਵਸਤਾਂ ਦੇ ਉੱਪਰ 19 ਅਗਸਤ ਨੂੰ 50% ਟੈਰਿਫ ਲਾਉਣਾ ਸੀ ਉਸ ਨੂੰ ਰੋਕ ਦਿੱਤਾ ਭਾਵੇਂ ਕੁਝ ਦਿਨਾਂ ਲਈ ਰੋਕਿਆ 3 ਦਿਨਾਂ ਲਈ ਰੋਕਿਆ ਪਰ ਦੂਸਰੇ ਪਾਸੇ ਕੈਨੇਡਾ ਦੇ ਨਾਲ ਇੱਕ ਟ੍ਰੇਡ ਡੀਲ ਦੀ ਵਪਾਰਕ ਸੌਦੇ ਦੀ ਗੱਲ ਜਿਹੜੀ ਹੈ ਜੀ ਉਹਨਾਂ ਨੇ ਕੀਤੀ ਹੈ ਸਮਝੌਤਾ ਨਹੀਂ ਸੌਦਾ ਉਹ ਕਹਿੰਦੇ ਨੇ ਕਿ ਕੈਨੇਡਾ ਦੇ ਨਾਲ ਇੱਕ ਬਹੁਤ ਵਧੀਆ ਡੀਲ ਹੋ ਗਈ ਹੈ ਇੱਕ ਸੌਦਾ ਹੋ ਗਿਆ ਇਹਦੇ ਵਿੱਚ ਜੋ ਉਹਨਾਂ ਨੇ ਆਪਣਾ ਪੱਖ ਜਿਵੇਂ ਕਿ ਜਿਹੜੀ ਜਿਹੜੀ ਵੀ ਉਹਨਾਂ ਨੇ ਹੁਣ ਤੱਕ ਗੱਲ ਕੀਤੀ ਹੈ ਚਾਹੇ ਉਹ ਇੰਡੀਆ ਪਾਕਿਸਤਾਨ ਦੀ ਜੰਗ ਰੁਕਵਾਉਣ ਦੀ ਹੋਵੇ ਉਸ ਵਿੱਚ ਪਹਿਲੀ ਇਨਫੋਰਮੇਸ਼ਨ ਉਹਨਾਂ ਨੇ ਦੇਣੀ ਹੁੰਦੀ ਹੈ ਅੱਜ ਵੀ ਇੱਥੇ ਇਸੇ ਤਰ੍ਹਾਂ ਹੋਇਆ ਅਤੇ ਇਹ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਕੈਨੇਡਾ ਦੀ ਇੱਕ ਵਧੀਆ ਡੀਲ ਹੋਈ ਹੈ ਜਿਸ ਵਿੱਚ ਦੋਵਾਂ ਦੇਸ਼ਾਂ ਲਈ ਫੇਵਰੇਬਲ ਕੰਮ ਹੋਵੇਗਾ ਅਸਲ ਵਿੱਚ ਕੀ ਡੀਲ ਹੋਈ ਹੈ ਔਨ ਗਰਾਊਂਡ ਕੀ ਹੈ ਇਹਦੀ ਡਿਟੇਲ ਅਜੇ ਤੱਕ ਨਹੀਂ ਨਿਕਲ ਕੇ ਆ ਰਹੀ ਲੇਕਿਨ ਉਹਨਾਂ ਨੇ ਕਿਹਾ ਕਿ ਸਾਡੇ ਫਾਰਮਰਸ ਜਿਹੜੇ ਨੇ ਉਹਨਾਂ ਦਾ ਮਾਲ ਕੈਨੇਡਾ ਦੇ ਵਿੱਚ ਜਾਵੇਗਾ ਅਤੇ ਕੈਨੇਡਾ ਜਿਹੜਾ ਹੈ ਬਾਕੀ ਮੁਲਕਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੋਵੇਗਾ ਅਮਰੀਕਾ ਨਾਲ ਡੀਲ ਕਰਨ ਲਈ ਦੋਵਾਂ ਪਾਸਿਆਂ ਤੋਂ ਜਿਹੜੀਆਂ ਬਾਇਲੈਟਰਲਸ ਅਫੀਸ਼ਲਸ ਨੇ ਕੀ ਕਿਹਾ ਉਸ ਤੋਂ ਪਹਿਲਾਂ ਮਾਰਕ ਕਾਰਨੀ ਹੋਰਾਂ ਦਾ ਬਿਆਨ ਜੋ ਸਾਡੇ ਲਈ ਬਹੁਤ ਇੰਪੋਰਟੈਂਸ ਰੱਖਦਾ ਹੈ ਅਸੀਂ ਜਿਹੜਾ ਉਹਦੀ ਗੱਲ ਕਰ ਲਈਏ ਮਾਰਕ ਕਾਰਨੀ ਕਹਿੰਦੇ ਨੇ ਕਿ ਕੈਨੇਡਾ ਅਤੇ ਯੂ ਐੱਸ ਏ ਵਾਲੇ ਇੱਕ ਸਮਝੌਤੇ ਵੱਲ ਨੂੰ ਵੱਧ ਰਹੇ ਨੇ ਅਤੇ ਟਰੰਪ ਨੇ ਭਾਵੇਂ ਜੋ ਐਲਾਨ ਕਰ ਦਿੱਤਾ ਹੈ ਲੇਕਿਨ ਮਾਰਕ ਕਾਰਨੀ ਨੂੰ ਲੱਗਦਾ ਹੈ ਕਿ ਸਮਝੌਤੇ ਵੱਲ ਨੂੰ ਵਧਿਆ ਜਾ ਰਿਹਾ ਉਹਨਾਂ ਨੇ

ਇਸ ਮੁੱਦੇ ਤੇ ਆਪਣੇ ਵਿਚਾਰ ਦਿੱਤੇ ਤੇ ਕੈਨੇਡਾ ਦੇ ਸੋਰਸ ਕੁਝ ਹੈਗੇ ਨੇ ਜਿਹੜੇ ਕੈਨੇਡੀਅਨ ਸੋਰਸ ਜਿਹੜੇ ਕਿ ਸਿੱਧੀ ਗੱਲਬਾਤ ਦੇ ਵਿੱਚ ਹਾਜ਼ਰ ਨੇ ਕੁਝ ਹਾਰਡ ਹਿੱਟ ਜਿਹੜੇ ਸੈਕਟਰ ਨੇ ਜਿਨ੍ਹਾਂ 'ਤੇ ਜ਼ਿਆਦਾ ਹੀ ਟੈਰਿਫ ਲਾ ਦਿੱਤਾ ਸੀ ਉਸ ਦੇ ਉੱਪਰ ਕੁਝ ਰਾਹਤ ਕੈਨੇਡੀਅਨਾਂ ਨੂੰ ਮਿਲੀ ਹੈ ਅਜਿਹੀ ਖਬਰ ਹੈ ਕੈਨੇਡਾ ਵਾਲੇ ਸਟੀਲ ਅਲੂਮੀਨੀਅਮ ਆਟੋ ਅਤੇ ਲੰਬਰ 'ਤੇ ਜੋ 25% ਲੱਗਾ ਹੋਇਆ ਸੀ ਉਸ ਨੂੰ ਘਟਾਉਣ ਦੀ ਯਤਨ ਕਰ ਰਹੇ ਸੀ ਅਤੇ USA ਵਾਲਿਆਂ ਨੇ ਇਸ ਨੂੰ ਘਟਾਉਣ ਲਈ ਜਿਹੜਾ ਹੈ ਟੈਰਿਫ ਨੂੰ ਘਟਾਉਣ ਲਈ ਨੈਗੋਸ਼ੀਏਸ਼ਨ ਜਿਹੜੀ ਹੈ ਕੀਤੀ ਹੈ ਅਤੇ ਇਸ ਦੇ ਨਾਲ ਕੁਛ ਅਨਸਪੈਸੀਫਾਈਡ ਜੋ ਕੈਨੇਡੀਅਨਾਂ ਨੇ ਲਾ ਦਿੱਤੇ ਸੀ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਜੋ ਕੈਨੇਡੀਅਨ ਨੇ ਮੋੜਵੇਂ ਟੈਰਿਫ ਲਾ ਦਿੱਤੇ ਸੀ ਜਾਂ ਪਹਿਲਾਂ ਤੋਂ ਜਿਹੜੇ ਲੱਗੇ ਹੋਏ ਸੀ ਆਪਣੀ ਸਪਲਾਈ ਚੇਨ ਮੈਨੇਜਮੈਂਟ ਨੂੰ ਬਚਾਉਣ ਹਿੱਤ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਜਾਵੇਗਾ ਕਈਆਂ ਨੂੰ US ਪ੍ਰੋਡਕਟ ਜਿਹੜੀਆਂ ਨੇ ਪਹਿਲਾਂ ਹੀ US ਪ੍ਰੋਡਕਟ ਪਹਿਲਾਂ ਹੀ ਕੈਨੇਡਾ ਵਿੱਚ ਬਿਨਾਂ ਟੈਰਿਫ ਤੋਂ ਐਂਟਰ ਹੁੰਦੀਆਂ ਨੇ ਪਰ ਕੈਨੇਡਾ ਵਾਲਿਆਂ ਨੇ ਮੋੜਵੇਂ ਟੈਰਿਫ ਲਾ ਕੇ ਰਿਟੈਲੀਏਟਰੀ ਲਾ ਕੇ ਕੁਛ ਅਜਿਹਾ ਸੰਕੇਤ ਦਿੱਤਾ ਸੀ ਕਿ ਅਸੀਂ ਕਰ ਰਹੇ ਹਾਂ ਕੰਮ ਅਤੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਸੋ ਅੱਜ ਜਿਹੜੀ ਗੱਲਬਾਤ ਹੈ ਕੈਨੇਡਾ US ਟਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਅਤੇ US ਟਰੇਡ ਰਿਪ੍ਰੈਜੈਂਟੇਟਿਵ ਜੇਮੀਸਨ ਗਰੀਰ ਦੇ ਦਰਮਿਆਨ ਅੱਜ ਵੀ ਗੱਲਬਾਤ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਲੀ ਬਲੈਂਕ ਜਿਹੜੇ ਸਾਡੇ ਮਿਨਿਸਟਰ ਨੇ ਜੀ ਕੈਨੇਡਾ US ਟਰੇਡ ਮਿਨਿਸਟਰ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਸਪਲਾਈ ਮੈਨੇਜ ਸੈਕਟਰ ਡੇਅਰੀ ਵਾਲਾ ਜਿਹੜਾ ਹੈ ਉਹ ਪ੍ਰਭਾਵਿਤ ਨਹੀਂ ਹੋਵੇਗਾ ਹਾਲਾਂਕਿ US ਪ੍ਰੈਜੀਡੈਂਟ ਕੁਛ ਕਹਿ ਰਹੇ ਨੇ ਕਿ ਕੈਨੇਡੀਅਨ ਮਾਰਕੀਟ ਦੇ ਵਿੱਚ ਅਮਰੀਕਨ ਫਾਰਮਰਾਂ ਦੀ ਸਿੱਧੀ ਪਹੁੰਚ ਹੋਵੇਗੀ ਲੇਕਿਨ ਇਹ ਕੀ ਇਹ ਡੀਲ ਹੋ ਰਹੀ ਹੈ ਟਰੰਪ ਨੇ ਇਹ ਕਿਹਾ ਕਿ ਵੀ ਹੈਵ ਨੋ ਟੈਰਿਫਸ ਗੋਇੰਗ ਇਨ ਟੂ ਕੈਨੇਡਾ ਐਨੀ ਮੋਰ ਕੈਨੇਡਾ ਵਿੱਚ ਜਾਣ 'ਤੇ ਸਾਡੇ 'ਤੇ ਕੋਈ ਟੈਰਿਫ ਨਹੀਂ ਲੱਗੇਗਾ ਕੈਨੇਡਾ ਵਾਲੇ ਸਾਡੇ ਤੋਂ ਪਹਿਲਾਂ ਬਹੁਤ ਜ਼ਿਆਦਾ ਲੈ ਰਹੇ ਸੀ ਅਤੇ ਜਦੋਂ ਉਹਨਾਂ ਨੂੰ ਟਰੰਪ ਨੂੰ ਇਹ ਪੁੱਛਿਆ ਗਿਆ ਕਿ ਕੀ USA ਵਾਲੇ ਵੀ ਕੁਛ ਘਟਾ ਰਹੇ ਨੇ ਤਾਂ ਟਰੰਪ ਨੇ ਕਿਹਾ ਹਾਂ ਥੋੜ੍ਹੇ ਜਿਹਾ ਘਟਾ ਰਹੇ ਸੀ ਅਤੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਵੈਰੀ ਗੁੱਡ ਡੀਲ ਫੋਰ ਬੋਥ ਪਾਰਟੀਜ਼ ਅਤੇ ਗ੍ਰੇਟ ਫੋਰ ਅਵਰ ਫਾਰਮਰਸ ਭਾਵ ਅਮਰੀਕਾ ਦੇ ਕਿਸਾਨਾਂ ਲਈ ਇਹ ਬਹੁਤ ਗ੍ਰੇਟ ਹੈ ਅਤੇ ਇਸ ਮੁੱਦੇ 'ਤੇ ਸਪਲਾਈ ਮੈਨੇਜਮੈਂਟ ਇੰਟੈਕਟ ਰੱਖ ਸਕਣਗੇ ਕੈਨੇਡੀਅਨ ਸਰਕਾਰ ਵਾਲੇ ਕਿ ਨਹੀਂ ਅਤੇ ਹਾਲਾਂਕਿ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਨੇ ਕੈਨੇਡਾ ਦੇ ਵਿੱਚ ਉਹ ਵਾਰ ਵਾਰ ਇਹ ਕਹਿ ਰਹੇ ਨੇ ਕਿ ਨਹੀਂ ਅਸੀਂ ਜੋ ਹੈ ਨਹੀਂ ਇਸ ਮਾਮਲੇ 'ਤੇ ਸਾਨੂੰ ਹੋਰ ਝੁਕਣਾ ਨਹੀਂ ਚਾਹੀਦਾ ਲੇਕਿਨ ਜੋ ਪ੍ਰੋਗਰੈਸ ਹੋਈ ਹੈ ਇਸ ਮਾਮਲੇ 'ਤੇ ਮਾਰਕ ਕਾਰਨੀ ਨੇ ਕੈਨੇਡਾ ਅਤੇ US ਦੇ ਨੈਗੋਸ਼ੀਏਟਰ ਜਿਹੜੇ ਗੱਲਬਾਤ ਕਰਨ ਵਾਲੇ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਜਿਹੜਾ ਕਿ ਰਿਲੀਜ਼ ਨਹੀਂ ਕੀਤਾ ਗਿਆ ਹਜੇ ਤੱਕ ਇਹ ਜਿਹੜੀ ਡੀਲ ਹੈ ਅਤੇ ਇਸ ਵਿੱਚ ਕੈਨੇਡੀਅਨ ਐਡਵਾਂਟੇਜ ਨੂੰ ਰੀਇਨਫੋਰਸ ਕਰਨ ਦੀ ਗੱਲ ਮਾਰਕ ਕਾਰਨੀ ਨੇ ਕੀਤੀ ਹੈ ਉਹਨਾਂ ਨੇ ਐਕਸ ਦੇ ਉੱਪਰ ਟਵੀਟ ਕਰਕੇ ਲਿਖਿਆ ਕਿ ਕੰਗਰੈਚੁਲੇਸ਼ਨਸ ਮਿਨਿਸਟਰ ਲੀ ਬਲੈਂਕ ਉਹਨਾਂ ਨੇ ਜੇਮੀਸਨ ਗਰੀਅਰ ਅਤੇ ਕੈਨੇਡਾ ਦੇ ਮਿਨਿਸਟਰ ਨੂੰ ਵਧਾਈ ਦਿੱਤੀ ਕਿ ਕੈਨੇਡਾ US ਟਰੇਡ ਨੈਗੋਸ਼ੀਏਸ਼ਨ ਦੇ ਵਿੱਚ ਤੁਸੀਂ ਜੋ ਪ੍ਰੋਗਰੈਸ ਕੀਤੀ ਹੈ ਜੋ ਤਰੱਕੀ ਕੀਤੀ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਅਤੇ ਉਹਨਾਂ ਨੇ ਮਾਰਕ ਕਾਰਨੀ ਨੇ ਅੱਗੇ ਲਿਖਿਆ ਕਿ ਕੈਨੇਡਾ ਵਾਲੇ ਜਿਹੜੇ ਸੀ ਉਹ ਇਹਨਾਂ ਇਹਨਾਂ ਗੱਲਬਾਤ ਦੇ ਵਿੱਚ ਸਾਡੇ ਕੋਲ ਬਿਹਤਰ ਸਥਿਤੀ ਦੇ ਵਿੱਚ ਅਸੀਂ ਦਾਖਲ ਹੋਏ ਸੀ ਅਤੇ ਅਸੀਂ ਇੱਕ ਸਮਝੌਤੇ ਵੱਲ ਨੂੰ ਵੱਧ ਰਹੇ ਹਾਂ ਜਿਸ ਵਿੱਚ ਕੈਨੇਡੀਅਨ ਐਡਵਾਂਟੇਜ ਜਿਹੜਾ ਹੈ ਪ੍ਰਮੁੱਖ ਹੋਵੇਗਾ ਸੋ ਮਾਰਕ ਕਾਰਨੀ ਆਪਣੀ ਗੱਲ ਜਿਸ ਹਿਸਾਬ ਨਾਲ ਕਰ ਰਹੇ ਨੇ ਉਸ ਤੋਂ ਲੱਗਦਾ ਇਸ ਤਰ੍ਹਾਂ ਹੈ ਕਿ ਕੈਨੇਡਾ ਵਾਲਿਆਂ ਦੀ ਡੀਲ ਹੁਣ ਸਿਰੇ ਚੜ੍ਹਨ ਵਾਲੀ ਹੈ ਡੀਲ ਹੋ ਗਈ ਹੈ ਅਤੇ ਅਸਲੀ ਸਮਝੌਤਾ ਜਿਹੜਾ ਪੱਕੇ ਤੌਰ 'ਤੇ ਹੋਵੇਗਾ ਕਿ ਨਹੀਂ ਹੋਵੇਗਾ ਕੈਨੇਡਾ US ਟਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਅੱਜ ਵਾਪਸ ਪਰਤ ਰਹੇ ਨੇ ਅਤੇ ਇੱਥੇ ਆ ਕੇ ਪ੍ਰਾਈਮ ਮਿਨਿਸਟਰ ਦੇ ਨਾਲ ਮੀਟਿੰਗ ਉਹਨਾਂ ਦੀ ਹੋਵੇਗੀ ਅਤੇ ਹੋਰ ਮੀਟਿੰਗਸ ਹੋਣਗੀਆਂ ਅਤੇ ਤਾਂ ਕਿ ਵਪਾਰਕ ਗੱਲਬਾਤ ਜਿਹੜੀ ਟਰੇਡ ਨੈਗੋਸ਼ੀਏਸ਼ਨ ਹੈ ਉਸਨੂੰ ਕਿਸੇ ਸਿਰੇ ਲਾਇਆ ਜਾ ਸਕੇ ਇਹ ਪ੍ਰਾਈਮ ਮਿਨਿਸਟਰ ਦੇ ਆਫਿਸ ਦੀ ਸਟੇਟਮੈਂਟ ਹੈ ਜੀ ਸੋ ਗੱਲਬਾਤ ਹੋਈ ਹੈ ਵੱਡੀ ਗੱਲਬਾਤ ਹੈ ਉਹ ਅਤੇ ਇਸ ਮੁੱਦੇ 'ਤੇ ਡਿਟੇਲ ਜਿਵੇਂ ਜਿਵੇਂ ਹੌਲੀ ਹੌਲੀ ਆਵੇਗੀ ਜੀ ਫਿਰ ਹੀ ਉਸ 'ਤੇ ਪੂਰੀ ਡਿਸਕਸ਼ਨ ਹੋ ਸਕੇਗੀ ਲੇਕਿਨ ਡੀਲ ਹੋਣੀ ਅਤੇ ਰੋਜ਼ ਰੋਜ਼ ਦੀਆਂ ਧਮਕੀਆਂ ਜਿਹੜੀਆਂ ਕਿ ਇੰਨਾ ਲਾ ਦੇਣਾ ਆਹ ਲਾ ਦੇਣਾ ਉਸ ਤੋਂ ਤਾਂ ਲੱਗਦਾ ਕਿ ਥੋੜ੍ਹਾ ਜਿਹਾ ਖੇੜਾ ਛੁੱਟਣ ਵਾਲਾ ਹੈ ਕੈਨੇਡਾ ਵਾਲਿਆਂ ਦਾ ਅਤੇ ਇੱਕ ਨਵੀਂ ਜਿਹੜੀ ਕਹਾਣੀ ਡੋਨਲਡ

ਟਰੰਪ ਨੇ ਜਿਸ ਵੱਲ ਇਸ਼ਾਰਾ ਕੀਤਾ ਹੈ ਤੇ ਉਹ ਹੈ ਜੀ ਕਿ ਕੀਸਟੋਨ ਐਕਸਲ ਪਾਈਪਲਾਈਨ ਤੇ ਇਹਦੇ ਵਿੱਚ ਕੀਸਟੋਨ ਐਕਸਲ ਦੇ ਬਾਰੇ ਜਿਹੜਾ ਹੈ ਉਹ ਯੂ ਐਸ ਪ੍ਰੈਜੀਡੈਂਟ ਨੇ ਹਿੰਟ ਦਿੱਤਾ ਹੈ ਕਿ ਇੱਕ ਪੁਰਾਣਾ ਪਾਈਪਲਾਈਨ ਪ੍ਰੋਜੈਕਟ ਜਿਹੜਾ ਕਿ ਇੱਕ ਕਿਸਮ ਦਾ ਬੰਦ ਪਿਆ ਹੈ ਉਹ ਕੈਨੇਡਾ ਤੋਂ ਯੂ ਐਸ ਏ ਦੇ ਵਿੱਚ ਤੇਲ ਲਿਆਉਣ ਲਈ ਅਤੇ ਇਸ ਟ੍ਰੇਡ ਡੀਲ ਦੇ ਚੱਲਦਿਆਂ ਅਸੀਂ ਉਹਨੂੰ ਦੁਬਾਰਾ ਚਾਲੂ ਕਰਨਾ ਚਾਹਵਾਂਗੇ। ਟਰੁੱਥ ਸੋਸ਼ਲ 'ਤੇ ਪਾਈ ਪੋਸਟ ਦੇ ਵਿੱਚ ਮੰਗਲਵਾਰ ਰਾਤ ਟਰੰਪ ਨੇ ਕਿਹਾ ਕਿ ਕੈਨੇਡੀਅਨ ਗੁੱਡਸ ਦੇ 3 ਦਿਨਾਂ ਲਈ ਜਿਹੜੇ ਸੀ ਅਸੀਂ ਉਹ ਸਸਪੈਂਡ ਕੀਤੇ ਨੇ। ਉਸ ਦੇ ਨਾਲ ਹੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਜਿਹੜੀ ਡੀਲ ਹੋਵੇਗੀ ਕਿ ਇਹਦੇ ਵਿੱਚ ਕੀਸਟੋਨ ਐਕਸਲ ਪਾਈਪਲਾਈਨ ਜੋ ਹੈ ਉਸ ਨੂੰ ਦੁਬਾਰਾ ਅਸੀਂ ਜਿਹੜਾ ਉਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਹਿੱਤ ਇੱਕ ਲੰਬੇ ਸਮੇਂ ਤੋਂ ਇਹ ਚੱਲੀ ਆ ਰਹੀ ਇਹ ਗੱਲਬਾਤ ਹੈ, ਇਸ ਨੂੰ ਦੁਬਾਰਾ ਅਸੀਂ ਕਾਇਮ ਕਰ ਸਕਦੇ ਹਾਂ। ਅਤੇ ਉਹ ਇਸ ਨੂੰ ਲਿਖਦੇ ਨੇ ਦ ਗ੍ਰੇਟ ਕੀਸਟੋਨ ਐਕਸਲ ਪਾਈਪਲਾਈਨ, ਉਹ ਇੱਕ ਬਹੁਤ ਮਹਾਨ ਕੀਸਟੋਨ ਐਕਸਲ ਪਾਈਪਲਾਈਨ ਜਿਸ ਵਿੱਚ ਕੈਨੇਡਾ ਦਾ ਤੇਲ ਅਮਰੀਕਾ ਨੂੰ ਜਾਣਾ, ਇਸ ਨੂੰ ਸਾਡੇ ਸੁੱਤੇ ਹੋਏ ਪ੍ਰੈਜੀਡੈਂਟ ਜੋ ਬਾਈਡਨ ਨੇ ਮਾਰ ਦਿੱਤਾ ਸੀ, ਕਿਲ ਕਰ ਦਿੱਤਾ ਸੀ। ਅਸੀਂ ਮੇ ਵੀ ਅਵੋਕਨ ਫਰੋਮ ਦਾ ਗਰੇਵ ਕਿ ਅਸੀਂ ਇਸ ਨੂੰ ਕਵਰ ਵਿੱਚੋਂ ਦੁਬਾਰਾ ਕੱਢ ਕੇ ਜਗਾਵਾਂਗੇ, ਮੇ ਵੀ ਹੈ ਨਾ, ਅਤੇ ਸ਼ਾਇਦ। ਫਿਰ ਉਹਨਾਂ ਨੇ ਏ ਆਈ ਜਨਰੇਟਡ ਇਮੇਜ ਵੀ ਉਹਨਾਂ ਨੇ ਪਾਇਆ ਜਿਸ ਵਿੱਚ ਕੀਸਟੋਨ ਐਕਸਲ ਪਾਈਪਲਾਈਨ ਜਿਹੜਾ ਹੈ ਗਰੇਵ ਯਾਰਡ ਦੇ ਵਿੱਚੋਂ ਬਰੀਡ ਬਾਈ ਬਾਈਡਨ ਇੱਕ ਕਬਰ ਦੇ ਉੱਤੇ ਜਿੱਥੇ ਇੱਕ ਕਬਰ ਦੇ ਵਿੱਚੋਂ ਉਸ 'ਤੇ ਜੋ ਹੈੱਡਸਟੋਨ 'ਤੇ ਲਿਖਿਆ ਗਿਆ ਬਰੀਡ ਬਾਈ ਬਾਈਡਨ ਅਤੇ ਉਸ ਵਿੱਚੋਂ ਪਾਈਪਾਂ ਨਿਕਲਦੀਆਂ ਦਿਖ ਰਹੀਆਂ ਨੇ ਜਿਸ 'ਤੇ ਕੀਸਟੋਨ ਲਿਖਿਆ ਅਤੇ ਉਹ ਜਿਹੜਾ ਇਹ ਜਨਰੇਟਡ ਇਮੇਜ ਹੈ ਅਤੇ ਪਿੱਛੇ ਅਮਰੀਕਾ ਦਾ ਝੰਡਾ ਲੱਗਾ ਹੋਇਆ ਅਤੇ ਉਸਨੂੰ ਦੁਬਾਰਾ ਚਾਲੂ ਕਰਨ ਦੀ ਜਿਹੜੀ ਗੱਲ ਹੈ ਉਹਨਾਂ ਨੇ ਕੀਤੀ ਹੈ। ਅਤੇ ਇੱਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਇਸ ਪਾਈਪਲਾਈਨ ਵਾਲੀ ਸਟੇਟਮੈਂਟ ਦਾ ਜਵਾਬ ਨਹੀਂ ਦਿੱਤਾ। ਹੁਣ ਜੇ ਆਪ ਜੀ ਨੂੰ ਯਾਦ ਨਾ ਹੋਵੇ ਤਾਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ, ਮੈਂ ਯਾਦ ਕਰਾ ਦੇਵਾਂ ਕਿ ਇਹ ਜਿਹੜਾ ਕੀਸਟੋਨ ਐਕਸਲ ਪਾਈਪਲਾਈਨ ਹੈ ਜੀ, ਇਸ ਵਿੱਚ ਕੈਨੇਡਾ ਦਾ ਕੱਚਾ ਤੇਲ ਅਮਰੀਕਾ ਦੇ ਗਲਫ ਕੋਸਟ ਤੱਕ ਜਾਣਾ ਅਤੇ ਇਹਦੇ ਵਿੱਚ ਯੂ ਐਸ ਏ ਨੂੰ ਜਿਹੜੀਆਂ ਐਕਸਪੋਰਟ ਛੱਡੀਆਂ ਜਾਂਦੀਆਂ ਨੇ ਉਹ 12% ਵੱਧ ਸਕਦੀਆਂ ਨੇ। ਇਸ ਵੇਲੇ ਜਿਹੜੀ ਇਹਦੀ ਕਹਾਣੀ ਹੈ ਜੀ ਕੀਸਟੋਨ ਐਕਸਲ ਪਾਈਪਲਾਈਨ, ਕੀਸਟੋਨ ਪਾਈਪਲਾਈਨ ਦੀ, ਇਹ ਪਹਿਲਾਂ ਜਿਹੜਾ ਸੀ 2005 ਦੇ ਵਿੱਚ ਜਿਹੜੀ ਹੈ ਉਹ ਕੀਤੀ ਗਈ ਸੀ, ਇਹਨੂੰ ਪ੍ਰਪੋਜ਼ ਕੀਤਾ ਗਿਆ ਸੀ। ਫਿਰ 2008 ਤੋਂ 2010 ਦਰਮਿਆਨ ਹਾਰਡ ਸਿਟੀ ਅਲਬਰਟਾ ਤੋਂ ਜਿਹੜਾ ਹੈ ਇਸਨੂੰ ਸਸਕੈਚੂਨ ਮੈਨੀਟੋਬਾ ਦੇ ਵਿੱਚੋਂ ਯੂ ਐਸ ਏ ਨੂੰ ਕ੍ਰੋਸ ਕਰਾਇਆ ਗਿਆ ਅਤੇ ਨੌਰਥ ਡਕੋਟਾ, ਇਲੀਨੋਇ ਅਤੇ ਨੈਬਰਾਸਕਾ ਤੱਕ ਇਸ ਦੀ ਰੀਚ ਹੈ। ਫਿਰ ਕੀਸਟੋਨ ਐਕਸਲ ਇਸ ਨੂੰ ਵੱਡਿਆਂ ਕਰਕੇ ਹੋਰ ਜਿਹੜਾ ਕੀਤਾ ਜਾਵੇ ਅਤੇ ਜੇ ਇਹ ਪੂਰੀ ਬਣ ਜਾਂਦੀ ਤਾਂ ਇੱਕ ਡਾਇਰੈਕਟ ਰੂਟ ਜਿਹੜਾ ਹੈ ਹਾਰਡ ਸਿਟੀ ਤੋਂ ਨੈਬਰਾਸਕਾ ਸਟੀਲ ਸਿਟੀ ਨੂੰ ਇਹ ਜਾਣਾ ਸੀ, ਪਰ ਯੂ ਐਸ ਏ ਪੋਰਸ਼ਨ ਜਿਹੜਾ ਹੈ ਕੁਛ ਹਿੱਸੇ ਹੀ ਯੂ ਐਸ ਏ ਦਾ ਪੋਰਸ਼ਨ ਇਸ ਵਿੱਚ ਬਣਿਆ, ਇਹਨੂੰ ਅਪਰੂਵ ਕੀਤਾ ਗਿਆ ਸੀ 2008 ਦੇ ਵਿੱਚ, ਜਿਹੜਾ ਫਸਟ ਪ੍ਰਪੋਜ਼ ਕੀਤਾ ਗਿਆ ਸੀ 2008 ਵਿੱਚ। ਉਸ ਵੇਲੇ ਜਿਹੜੇ ਓਨਰ ਸੀਗੇ ਜੀ ਟੀ ਸੀ ਐਨਰਜੀ ਕੋਰਪ, ਕੌਨਕੋ ਫਿਲਿਪਸ, ਅਤੇ ਉਸ ਸਮੇਂ ਇਸ ਨੂੰ ਟੀ ਸੀ ਐਨਰਜੀ ਨੂੰ ਜਿਹੜਾ ਹੈ ਉਹ ਟਰਾਂਸ ਕੈਨੇਡਾ ਕਾਰਪੋਰੇਸ਼ਨ ਕਿਹਾ ਜਾਂਦਾ ਸੀ। ਕੈਨੇਡੀਅਨ ਐਨਰਜੀ ਬੋਰਡ ਨੇ 2010 ਵਿੱਚ ਇਹ ਪ੍ਰੋਜੈਕਟ ਅਪਰੂਵ ਕੀਤਾ, ਪਰ ਫਿਰ 22 ਕੰਡੀਸ਼ਨਾਂ ਆ ਗਈਆਂ ਸੇਫਟੀ, ਇਨਵਾਇਰਮੈਂਟਲ ਪ੍ਰੋਟੈਕਸ਼ਨ ਅਤੇ ਲੈਂਡ ਓਨਰ ਰਾਈਟ ਦੀਆਂ। ਫਿਰ ਯੂ ਐਸ ਪ੍ਰੈਜੀਡੈਂਟ ਬਰਾਕ ਓਬਾਮਾ ਜਿਹੜੇ ਸੀ ਉਹਨਾਂ ਨੇ ਜਨਵਰੀ 2012 ਵਿੱਚ ਇਸ ਨੂੰ ਪੂਰਨ ਤੌਰ 'ਤੇ ਰੋਕ ਦਿੱਤਾ। ਇਹ ਪਾਈਪਲਾਈਨ ਜਿਹੜੀ ਹੈ ਵਿਵਾਦਗ੍ਰਸਤ ਇਸ ਕਰਕੇ ਹੈ ਕਿ ਬਹੁਤ ਸਾਰੇ ਜਿਹੜੇ ਨੇ ਸਰਕਾਰਾਂ ਦੇ ਜਿਹੜੇ ਅਧਿਕਾਰੀ ਨੇ ਜਾਂ ਸਰਕਾਰਾਂ ਦੇ ਉਹ ਅਹੁਦਿਆਂ 'ਤੇ ਬਿਰਾਜਮਾਨ ਲੋਕ ਨੇ, ਕਾਨੂੰਨ ਘਾੜੇ ਨੇ, ਉਹਨਾਂ ਵੱਲੋਂ ਅਤੇ ਕਾਰਕੁਨਾਂ ਵੱਲੋਂ ਇਸ ਦੀ ਵਿਰੋਧਤਾ ਕੀਤੀ ਜਾਂਦੀ ਰਹੀ ਹੈ, ਜਿਸ ਵਿੱਚ ਕਿਹਾ ਗਿਆ ਕਿ ਇਨਵਾਇਰਮੈਂਟਲ ਕੰਸਰਨ ਹੈ, ਲੈਕ ਆਫ ਲੀਗਲ ਓਵਰਸਾਈਟ ਹੈ ਅਤੇ ਇਹਦੇ ਵਿੱਚ ਰੂਟ ਜਿਹੜੇ ਨੇ ਉਹਨਾਂ ਨੂੰ ਜਿਹੜਾ ਸਟੇਟ ਦੇ ਲਾਅ ਨੂੰ ਓਵਰਲੁੱਕ ਕੀਤਾ ਜਾਂਦਾ ਹੈ, ਉਹਨੂੰ ਖਿਆਲ ਨਹੀਂ ਰੱਖਿਆ ਜਾਂਦਾ ਉਹਨਾਂ ਦਾ। ਓਬਾਮਾ ਨੇ 2012 ਵਿੱਚ ਕੀਤਾ, ਫਿਰ ਇੱਕ ਬਿੱਲ ਪਾਸ ਕੀਤਾ ਗਿਆ 2011 ਦੇ ਵਿੱਚ, ਪਹਿਲਾਂ 2011 ਦੇ ਵਿੱਚ ਜਿਹੜਾ ਹੈ ਬਿੱਲ ਪਾਸ ਕੀਤਾ ਸੀ ਕਿ ਫਿਰ ਉਹਨਾਂ ਨੇ ਬਿੱਲ ਪਾਸ ਕਰਕੇ ਕਿਹਾ ਸੀ ਕਿ ਪ੍ਰੈਜੀਡੈਂਟ ਇਸ 'ਤੇ ਫੈਸਲਾ ਲੈਣਗੇ ਅਤੇ ਬਰਾਕ ਓਬਾਮਾ ਨੇ ਇਸ ਦੀ ਸਮਾਪਤੀ ਕਰ ਦਿੱਤੀ ਸੀ। ਫਿਰ ਓਬਾਮਾ ਕਹਿੰਦੇ ਸੀ ਕਿ ਰਿਵਿਊ ਨਹੀਂ ਕੀਤਾ ਗਿਆ ਅਤੇ ਜਲਦਬਾਜ਼ੀ ਦੇ ਵਿੱਚ ਰੂਟ ਤਿਆਰ ਕੀਤਾ ਗਿਆ,
ਫਿਰ 2012 ਤੇ 16 ਦੇ ਵਿੱਚ ਇਹਦੇ ਖਰਚੇ ਵੱਧ ਗਏ ਤੇ ਕਿਉਂਕਿ ਇਸ ਦੇ ਰੂਟ

0: ਬਦਲਣ ਦੀ ਕੋਸ਼ਿਸ਼ ਕੀਤੀ ਕਿ ਟਰੰਪ ਨੇ 2016 ਦੇ ਵਿੱਚ ਕਿਹਾ ਸੀ ਕਿ ਮੈਂ ਜੇ ਜਿੱਤ ਜਾਂਦਾ ਅਤੇ ਜਿਹੜਾ ਹੈ ਦੁਬਾਰਾ ਇਸ ਪਾਈਪਲਾਈਨ ਨੂੰ ਬਣਾਵਾਂਗੇ। 2017 ਦੇ ਵਿੱਚ ਉਹਨਾਂ ਨੇ ਐਗਜ਼ੈਕਟਿਵ ਆਰਡਰ ਵੀ ਸਾਈਨ ਕੀਤੇ ਅਤੇ ਨੈਗੋਸ਼ੀਏਟ ਕਰਨ ਲਈ, ਪਰ ਬਾਈਡਨ ਨੇ ਫਿਰ ਜਦੋਂ ਡੈਮੋਕ੍ਰੇਟ ਸਰਕਾਰ ਆ ਗਈ ਤਾਂ ਫਿਰ ਉਹਨਾਂ ਨੇ ਪ੍ਰੋਜੈਕਟ ਜਨਵਰੀ 2021 ਦੇ ਵਿੱਚ ਖਤਮ ਕਰ ਦਿੱਤਾ ਅਤੇ ਉਹ ਕਹਿੰਦੇ ਸੀ ਕਿ ਸਾਡੇ ਇਕਨੋਮਿਕ ਧਨਾਂ ਨਾਲ ਇਹ ਮੇਲ ਨਹੀਂ ਖਾਂਦਾ ਅਤੇ ਇਸ ਕਰਕੇ ਅਸੀਂ ਇਸ ਨੂੰ ਨਹੀਂ ਰੱਖਾਂਗੇ। ਤੋ ਉਸ ਤੋਂ ਬਾਅਦ ਇਹ 2025 ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਕੀਸਟੋਨ ਐਕਸਲ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਨੇ। ਸੋ ਇੱਥੇ ਮਾਰਚ ਦੇ ਵਿੱਚ ਇਹ ਕਿਹਾ ਗਿਆ ਅਲਬਰਟਾ ਤੋਂ ਲਿਬਰਲ ਐਮ ਪੀ ਜੋ ਕੈਲਗਰੀ ਤੋਂ ਹੈਗੇ ਨੇ ਕੋਰੀ ਹੋਗਨ, ਉਹਨਾਂ ਨੇ ਕਨਫਰਮ ਕੀਤਾ ਸੀ ਕਿ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਇਸ ਪਾਈਪਲਾਈਨ ਦਾ ਮੁੱਦਾ ਲਿਆਂਦਾ ਜਾ ਰਿਹਾ ਅਤੇ ਇਸ ਨੂੰ ਟੂਲ ਵਜੋਂ ਵਰਤਿਆ ਜਾ ਰਿਹਾ। ਸੋ ਇਹ ਪਾਈਪਲਾਈਨ ਨੂੰ ਲੈ ਕੇ ਬਹੁਤੀਆਂ ਆਸਾਂ ਅਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਹਨ ਕਿ ਚੱਲ ਹੋਵੇਗੀ ਕਦੇ ਜਾਂ ਨਹੀਂ ਹੋਵੇਗੀ, ਪਰ ਫਿਰ ਵੀ ਇਹ ਪਾਈਪਲਾਈਨ ਜਿਹੜੀ ਹੈ ਅਗਰ ਬਣਾਉਣ ਵੱਲ ਧਿਆਨ ਦਿੰਦੇ ਨੇ ਡੋਨਲਡ ਟਰੰਪ ਅਤੇ ਕੈਨੇਡਾ ਸਰਕਾਰ ਜਾਂ ਕੋਈ ਹੋਰ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਕੋਈ ਆਪਣਾ ਸਟੈਂਡ ਲੈਂਦੀ ਹੈ ਅਤੇ ਫਿਰ ਵਾਕਿਆ ਹੀ ਕੁਛ ਨਾ ਕੁਛ ਗੱਲ ਹੋ ਵੀ ਸਕਦੀ ਹੈ। ਪਰ ਹਾਲੇ ਇਸ 'ਤੇ ਬਹੁਤ ਜ਼ਿਆਦਾ ਜਿਹੜੀ ਕੋਈ ਆਸ ਰੱਖਣੀ ਟੇਕ ਰੱਖਣੀ ਉਹ ਸ਼ਾਇਦ ਕੋਈ ਜਲਦਬਾਜ਼ੀ ਵਾਲਾ ਕੰਮ ਹੋਵੇਗਾ। ਸੋ ਇਸ ਵੇਲੇ ਜਿਹੜੀ ਇਸ ਨੂੰ ਮੈਂ ਸਮ ਅਪ ਕਰਾਂ ਖਬਰ ਨੂੰ ਅਤੇ ਉਹ ਇੰਨੀ ਹੈ ਕਿ ਮਾਰਕ ਕਾਰਨੀ ਜਿਹੜੇ ਹਨ ਉਹ ਅੱਜ ਮੀਟਿੰਗ ਕਰ ਰਹੇ ਨੇ ਅਤੇ ਪ੍ਰੈਮੀਅਰਸ ਦੇ ਨਾਲ, ਅਲਬਰਟਾ ਦੇ ਪ੍ਰੈਮੀਅਰ ਵਿੱਚ ਸ਼ਾਮਿਲ ਹੋਣ ਸਾਰੇ ਕੈਨੇਡਾ ਦੇ ਪ੍ਰੈਮੀਅਰ ਮੁੱਖ ਮੰਤਰੀ ਹੈਗੇ ਨੇ ਸੂਬਿਆਂ ਦੇ ਪ੍ਰੋਵਿੰਸ ਦੇ ਅਤੇ ਆਪਣੀ ਕੈਬਨਿਟ ਦੇ ਨਾਲ ਅਤੇ ਇਸ ਡੀਲ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ। ਸੋ ਜਿਹੜੇ ਨੇ ਡੋਮਿਨਿਕ ਲੀ ਬਲੈਂਕ ਵੀ ਪਹੁੰਚ ਰਹੇ ਨੇ ਅਤੇ ਸੋਰਸਿਸ ਇਹ ਗਏ ਕਹਿੰਦੇ ਨੇ ਕਿ ਕਈ ਚੀਜ਼ਾਂ 'ਤੇ ਟੈਰਿਫ ਜਿਹੜੇ ਨੇ ਕੈਨੇਡਾ ਨੇ ਘਟਾ ਦਿੱਤੇ ਨੇ ਅਤੇ ਟਰੰਪ ਆਪਣੀ ਗੱਲ ਕਰ ਰਹੇ ਨੇ। ਖੈਰ ਉਹਨਾਂ ਦੀ ਜਿਹੜੀ ਗੱਲ ਹੈ ਉਹ ਤਾਂ ਚਲੋ ਆਪਣੇ ਥਾਂ 'ਤੇ ਕਰਦੇ ਨੇ, ਪਰ ਇਸ ਮਾਮਲੇ 'ਤੇ ਜਿਹੜੇ ਹੋਰ ਬੜੇ ਜ਼ਬਰਦਸਤ ਕਿਸਮ ਦੇ ਸਪੋਰਟਰ ਜਿਹੜੇ ਰਹੇ ਨੇ ਅਮਰੀਕਾ ਦੀ ਹੀ ਗੱਲ ਕਰਦੇ ਰਹੇ ਅਤੇ ਕੈਨੇਡੀਅਨਾਂ ਨੂੰ ਝਟਕਾ ਮਾਰਦੇ ਰਹੇ ਉਹ ਹੈਗੇ ਨੇ ਜੀ ਕੈਨੇਡਾ ਦੇ ਵਿੱਚ ਜੋ ਅੰਬੈਸਡਰ ਨੇ, ਰਾਜਦੂਤ ਨੇ ਅਮਰੀਕਾ ਦੇ, ਯੂ ਐੱਸ ਅੰਬੈਸਡਰ ਪੀਟ ਹੋ ਐਕਸਟਰਾ, ਉਹ ਕਹਿੰਦੇ ਨੇ ਕਿ ਜਿਹੜੀ ਪ੍ਰੋਗਰੈਸ ਕੈਨੇਡਾ ਦੇ ਦਰਮਿਆਨ, ਯੂ ਐੱਸ ਏ ਦੇ ਦਰਮਿਆਨ ਹੋਈ ਹੈ ਇਹ ਵਧੀਆ ਹੈ, ਚੰਗੀ ਗੱਲ ਹੈ, ਵੈਲਕਮ ਹੈ। ਅਤੇ ਉਹਨਾਂ ਨੇ ਸਟੇਟਮੈਂਟ ਅੱਜ ਦਿੱਤੀ ਹੈ ਕਿ ਯੂ ਐੱਸ ਪ੍ਰੈਜੀਡੈਂਟ ਦੀ ਲੀਡਰਸ਼ਿਪ ਅਤੇ ਡਿਟਰਮੀਨੇਸ਼ਨ ਜਿਹੜੀ ਹੈ ਨੈਗੋਸੀਏਸ਼ਨ ਵੱਲੋਂ ਬੜੀ ਜ਼ਬਰਦਸਤ ਹੈ। ਸੋ ਉਹਨਾਂ ਦੇ ਲੇਟੈਸਟ ਕਮੈਂਟ ਜਿਹੜੇ ਨੇ ਇਹ ਕੈਨੇਡਾ ਲਈ ਕੁਛ ਥੋੜ੍ਹੇ ਜਿਹੇ ਸੌਫਟ ਜਾਪਦੇ ਨੇ। ਪਿਛਲੇ ਹਫ਼ਤਿਆਂ ਦੇ ਵਿੱਚ ਉਹਨਾਂ ਨੇ, ਪਿਛਲੇ ਮਹੀਨਿਆਂ ਦੇ ਵਿੱਚ ਕਹਿ ਲਓ ਕਿ ਉਹਨਾਂ ਨੇ ਲਗਾਤਾਰ ਕੈਨੇਡੀਅਨ ਨੀਤੀਆਂ ਦੀ ਖਿਲਾਫਤ ਕੀਤੀ ਅਤੇ ਇਹ ਕਹਿੰਦੇ ਰਹੇ ਨੇ ਕਿ ਯੂ ਐੱਸ ਏ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ, ਇੱਦਾਂ ਦਾ ਕੋਈ ਬਿਆਨ ਨਾ ਦੇਣ ਕੈਨੇਡੀਅਨ ਜਿਹਦੇ ਨਾਲ ਯੂ ਐੱਸ ਏ ਵਾਲੇ ਨਾਰਾਜ਼ ਹੋਣ। ਅਤੇ ਇੱਧਰ ਇਹ ਵੀ ਹੈ ਕਿ ਕੈਨੇਡੀਅਨ ਜਿਹੜੇ ਨੇ ਕਹਿੰਦੇ ਨੇ ਕਿ ਇਹ ਜਿਹੜਾ ਰਾਜਦੂਤ ਹੈ ਪੀਟ ਹੋ ਐਕਸਟਰਾ, ਯੂ ਐੱਸ ਅੰਬੈਸਡਰ ਹੈ ਕੈਨੇਡਾ ਦੇ ਵਿੱਚ, ਇਹਨੂੰ ਮੁਲਕ ਦੇ ਵਿੱਚੋਂ ਕੱਢਿਆ ਜਾਵੇ। ਹਾਲਾਂਕਿ ਇਹ ਸੰਭਵ ਹੋਵੇਗਾ ਜਾਂ ਨਹੀਂ ਇਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ, ਲੇਕਿਨ ਇੱਕ ਪਟੀਸ਼ਨ ਚਾਲੂ ਕੀਤੀ ਗਈ ਕੈਲਗਰੀ ਸ਼ਹਿਰ ਤੋਂ। ਇਸ ਪਟੀਸ਼ਨ 'ਤੇ ਹੁਣ ਤੱਕ 230,000 ਸਾਈਨ ਜਿਹੜੇ ਨੇ ਹੋ ਚੁੱਕੇ ਨੇ ਅਤੇ ਪੂਰੇ ਕੈਨੇਡਾ ਵਿੱਚ ਇਹ ਵੇਵ ਚੱਲ ਰਹੀ ਹੈ। ਅਤੇ ਜੇ ਆ ਕੋਈ ਸਮਝੌਤਾ ਵਗੈਰਾ ਹੋ ਜਾਂਦਾ ਹੈ ਜਾਂ ਚੰਗੇ ਪਾਸੇ ਵੱਲ ਨੂੰ ਗੱਲ ਜਾਂਦੀ ਹੈ ਤਾਂ ਫਿਰ ਸ਼ਾਇਦ ਇਸ 'ਤੇ ਕੋਈ ਹੋਰ ਹਸਤਾਖਰ ਨਾ ਹੋਣ। ਸੋ 230,000 ਸਿਗਨੇਚਰ ਹੋ ਗਏ ਨੇ ਅਤੇ ਸਾਈਨ ਕਰਨ ਵਾਲੇ ਸਮਝਦੇ ਨੇ ਕਿ ਡਿਪਲੋਮੈਟ ਨੇ ਕੈਨੇਡਾ ਯੂ ਐੱਸ ਸੰਬੰਧ ਜਿਹੜੇ ਨੇ ਉਹਨਾਂ ਨੂੰ ਵਿਗਾੜਿਆ ਹੈ ਅਤੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਅਤੇ ਟਰੰਪ ਨੇ ਕੈਨੇਡਾ 'ਤੇ ਕਬਜ਼ਾ ਕਰਨ ਦੀਆਂ ਗੱਲਾਂ ਕਰਦੇ ਰਹੇ ਨੇ ਅਤੇ ਵਾਰ ਵਾਰ ਕੈਨੇਡਾ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਡਿਪਲੋਮੈਟਿਕ ਪ੍ਰੋਟੋਕੋਲ ਦੇ ਉਲਟ ਜਾ ਕੇ ਕਮੈਂਟ ਕੀਤੇ ਨੇ ਅਤੇ ਕੈਨੇਡਾ ਦੇ ਵਿੱਚ ਉਹ ਪੋਲੀਟੀਕਲ ਇੰਟਰਵੈਂਸ਼ਨ ਕਰਨ ਤੋਂ ਹਟਦੇ ਨਹੀਂ। ਔਰ ਇਸ ਮਾਮਲੇ 'ਤੇ ਜਿਹੜੇ ਸਾਈਨ ਨੇ ਜੀ ਕਾਫੀ ਹੋਏ ਨੇ, ਲੇਕਿਨ ਸਾਈਨ ਤੋਂ ਬਾਅਦ ਚਲੋ ਅੱਗੇ ਗੱਲ ਤਾਂ ਵਧੇਗੀ, ਪਰ ਮੈਨੂੰ ਲੱਗਦਾ ਕਿ ਜਦੋਂ ਚੰਗੇ ਪਾਸੇ ਵੱਲੋਂ ਗੱਲ ਜਾ ਰਹੀ ਹੋਵੇ ਤਾਂ ਫਿਰ ਕੁਛ ਚੀਜ਼ਾਂ 'ਤੇ ਨੂੰ ਇਗਨੋਰ ਜਿਹੜਾ ਹੈ ਜੀ ਉਹ ਕੀਤਾ ਜਾ ਸਕਦਾ ਹੈ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ।

0: ਪੋਚਾ ਥੇ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ

ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਖਬਰਾਂ ਤੇ ਹੋਰ ਅਸੀਂ ਚਰਚਾ ਕਰਦੇ ਹਾਂ। ਇਮੀਗ੍ਰੇਸ਼ਨ ਤੇ ਸਰਕਾਰ ਦੁਆਰਾ ਕੀਤੀ ਗਈ ਸਖਤੀ ਬਰਕਰਾਰ ਹੈ ਤੇ ਸੰਭਾਵਨਾਵਾਂ ਵੀ ਇਹੋ ਜਿਹੀਆਂ ਬਣ ਰਹੀਆਂ ਨੇ ਕਿ ਇਹ ਬਰਕਰਾਰ ਰਹੇਗੀ। ਹਾਲਾਂਕਿ ਸਰਕਾਰ ਆਪਣੇ ਟੀਚੇ ਜਾਰੀ ਕਰਦੀ ਹੈ ਕਿ ਆ ਟਾਰਗੇਟ ਅਸੀਂ ਰੱਖਿਆ ਅਗਲੇ 2-3 ਸਾਲਾਂ ਲਈ ਤੇ ਉਹਨਾਂ ਟਾਰਗੇਟਸ ਨੂੰ ਪੂਰਿਆਂ ਕਰਨ ਲਈ ਫਿਰ ਸਰਕਾਰ ਵੱਖਰੀ ਵੱਖਰੀ ਸਟ੍ਰੀਮਸ ਦੇ ਜ਼ਰੀਏ ਪੂਰਾ ਕਰਦੀ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਇਹ ਦੇਖਿਆ ਕਿ ਟਾਰਗੇਟ ਪੂਰੇ ਹੀ ਨਹੀਂ ਹੋਏ ਸਗੋਂ ਉਸ ਤੋਂ ਵੀ ਜ਼ਿਆਦਾ ਥੋੜ੍ਹਾ ਬਹੁਤ ਐਡਮਿਸ਼ਨਸ ਹੋਈਆਂ, ਖਾਸ ਤੌਰ 'ਤੇ PR ਦੇ ਮਾਮਲੇ ਦੇ ਵਿੱਚ। ਕੁਛ ਚੀਜ਼ਾਂ 'ਤੇ ਤਾਂ ਕੈਪ ਹੈ ਹੀ ਨਹੀਂ ਸੀ, ਦੁਬਾਰਾ ਕੈਪ ਲਾਈ ਗਈ, ਚਾਹੇ ਸਟੂਡੈਂਟ ਹੋਵੇ ਜਾਂ ਟੈਂਪਰੇਰੀ ਫੋਰਨ ਵਰਕਰ ਹੋਵੇ। ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ 2026 ਦੇ ਵਾਸਤੇ ਕੈਨੇਡਾ ਦੀ ਸਰਕਾਰ ਨੇ ਪਰਮਾਨੈਂਟ ਰੈਜੀਡੈਂਟ PR ਦੇ ਵਾਸਤੇ ਜੋ ਐਡਮਿਸ਼ਨ ਰੱਖੇ ਹੋਏ ਨੇ ਉਹਦੇ ਵਿੱਚ ਸਾਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਸਾਲ ਦੇ ਵਿੱਚ 385,000 ਜਾਂ 380,000 ਦਾ ਟਾਰਗੇਟ ਜਿਹੜਾ ਰੱਖਿਆ ਹੋਇਆ ਆਪਣੇ ਇਮੀਗ੍ਰੇਸ਼ਨ ਲੈਵਲ ਪਲੈਨ ਦੇ ਵਿੱਚ ਉਸ ਨੂੰ ਪੂਰਿਆਂ ਨਹੀਂ ਕਰ ਸਕੇਗੀ ਜੇ ਰਫ਼ਤਾਰ ਇਹੋ ਰਹੀ। ਇਹ ਸਿਰਫ PR ਦੇ ਅੰਕੜੇ ਨੇ। ਸਰਕਾਰ ਦੇ ਐਨੂਅਲ ਟੀਚੇ ਦਾ ਪਹਿਲੇ 6 ਮਹੀਨਿਆਂ ਵਿੱਚ ਸਿਰਫ 41% ਪੂਰਾ ਕੀਤਾ ਗਿਆ। ਇਮੀਗ੍ਰੇਸ਼ਨ ਰਿਫਿਊਜੀਜ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਨਵੇਂ ਜੋ ਡਾਟਾ ਰਿਲੀਜ਼ ਕੀਤਾ ਹੈ ਉਸ ਵਿੱਚ 1 ਜਨਵਰੀ ਤੋਂ ਲੈ ਕੇ June 30, 2026 ਤੱਕ 155,890 ਲੋਕਾਂ ਨੂੰ PR ਦਿੱਤੀ ਗਈ। ਜਨਵਰੀ ਤੋਂ ਜੂਨ ਦੀ ਐਡਮਿਸ਼ਨ ਜਿਹੜੀ ਹੈ ਉਹ ਜੇ ਰੇਟ ਦੇ ਹਿਸਾਬ ਨਾਲ ਦੇਖਿਆ ਜਾਵੇ ਕਿ 380,000 ਨੂੰ PR ਦੇਣੀ ਹੈ ਤਾਂ 190,000 ਹੋਣੀ ਚਾਹੀਦੀ ਹੈ, ਜਦਕਿ ਹੋਈ ਕਿੰਨੀ ਹੈ ਸਿਰਫ 34,200। ਅਤੇ ਇਹ ਵੀ ਸਮਝਿਆ ਜਾ ਰਿਹਾ ਕਿ ਜੇ ਇਸੇ ਰਫ਼ਤਾਰ 'ਤੇ ਚੱਲਦੇ ਰਹੇ ਤਾਂ 380,000 ਦਾ ਟੀਚਾ ਪੂਰਾ ਨਹੀਂ ਹੋਵੇਗਾ। ਇਸ ਹਿਸਾਬ ਨਾਲ 310,000-312,000 ਤੇ ਗੱਲ ਰਹਿ ਜਾਵੇਗੀ। PR ਐਡਮਿਸ਼ਨ ਦੇ ਵਿੱਚ ਕੈਨੇਡਾ ਵਾਲਿਆਂ ਨੂੰ ਜੇ ਉਸ ਟੀਚੇ ਨੂੰ ਪੂਰਾ ਕਰਨਾ ਤਾਂ 1 ਜੁਲਾਈ 2026 ਤੋਂ ਲੈ ਕੇ 31 ਦਸੰਬਰ 2026 ਤੱਕ 224,000 ਲੋਕਾਂ ਨੂੰ PR ਦੇਣੀ ਪਵੇਗੀ। ਇਹਦੇ ਵਿੱਚ IRCC ਨੇ ਰਿਪੋਰਟ ਕੀਤਾ ਕਿ ਇਕਨੋਮਿਕ ਕੈਟਾਗਰੀ ਜਿਹੜੀ ਹੈ ਉਸ ਵਿੱਚ ਅਸੀਂ 99,200 ਲੋਕਾਂ ਨੂੰ PR ਦਿੱਤੀ ਹੈ ਅਤੇ ਜਦਕਿ ਜਿਹੜਾ 2026 ਦਾ ਇਕਨੋਮਿਕ ਜਿਹੜਾ ਅਸੀਂ ਟੀਚਾ ਰੱਖਿਆ ਹੋਇਆ 239,000 ਦਾ ਸਾਲ ਦਾ। ਸੋ

ਇੱਕ ਕਿਸਮ ਨਾਲ ਤਿੰਨ ਗੁਣਾ ਘੱਟ ਤਕਰੀਬਨ ਜਿਹੜੇ ਨੇ ਉਹ ਹੋਏ ਨੇ। ਸੋ ਇਸ ਜੇ 2,39,000 ਦਾ ਪੂਰਾ ਕਰਨਾ ਤਾਂ ਘੱਟੋ ਘੱਟ 31,000 ਉਹਨਾਂ ਨੂੰ ਹੋਰ ਜਿਹੜੇ ਸੀ ਉਹ ਕਰਨੇ ਚਾਹੀਦੇ ਸੀ। ਹੁਣ ਇਹ ਇਕਨੋਮਿਕ ਕਲਾਸ ਜਿਹੜੀ ਜਿਵੇਂ ਕਿ ਹੁੰਦੀ ਹੈ ਜੀ, ਐਕਸਪ੍ਰੈਸ ਐਂਟਰੀ ਆ ਗਈ, ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਆ ਗਿਆ, ਐਟਲਾਂਟਿਕ ਇਮੀਗ੍ਰੇਸ਼ਨ ਆ ਗਿਆ, ਫੈਡਰਲ ਇਕਨੋਮਿਕ ਪਾਇਲਟ ਆ ਗਿਆ, ਇਹਨਾਂ ਦੀ ਗੱਲ। ਹੁਣ IRCC ਦੇ ਫੈਮਿਲੀ ਦੀ ਗੱਲ ਕਰਦੇ ਹਾਂ, ਜੋ ਫੈਮਿਲੀ ਦੇ ਥਰੂ PR ਦੇਣੀ ਆ। ਇਹਨਾਂ ਨੇ 2026 ਵਾਸਤੇ 84,000 ਲੋਕਾਂ ਨੂੰ PR ਦੇਣ ਦਾ ਵਾਅਦਾ ਕੀਤਾ ਹੋਇਆ, ਵਾਅਦਾ ਜਾਂ ਕਹਿ ਲਓ ਕਿ ਟਾਰਗੇਟ ਰੱਖਿਆ ਹੋਇਆ 84,000 ਲੋਕਾਂ ਨੂੰ ਸਾਲ ਦਾ ਫੈਮਿਲੀ ਕਲਾਸ ਦੇ ਵਿੱਚ। ਅਤੇ ਪਹਿਲੇ 6 ਮਹੀਨਿਆਂ ਵਿੱਚ 45,000 ਲੋਕਾਂ ਨੂੰ ਜਿਹੜਾ ਆ ਉਹ ਦੇ ਚੁੱਕੇ ਨੇ। ਸੋ ਇਸ ਕਰਕੇ ਇਹ ਐਨੂਅਲ ਟਾਰਗੇਟ ਜਿਹੜਾ ਹੈ ਉਸ ਤੋਂ ਥੋੜ੍ਹਾ ਜਿਹਾ ਵਧੀ ਹੈ। ਫਿਰ ਰਿਫਿਊਜੀ ਐਂਡ ਪ੍ਰੋਟੈਕਟਡ ਪਰਸਨ ਅਤੇ ਪਰਮਾਨੈਂਟ ਰੈਜੀਡੈਂਸ ਐਡਮਿਸ਼ਨ ਜਿਹੜਾ ਇਸ ਕੈਟਾਗਰੀ ਲਈ ਹੈ 49,300 ਅਤੇ ਭਾਵ 50,000 ਤੁਸੀਂ ਸਮਝ ਲਓ, ਅਤੇ 17,900 ਲੈਂਡਿੰਗ ਜਿਹੜੀਆਂ ਨੇ ਉਹ ਫੈਡਰਲ ਗੌਰਮੈਂਟ ਨੇ ਰਿਪੋਰਟ ਕੀਤੀਆਂ ਨੇ ਪਹਿਲੇ 6 ਮਹੀਨਿਆਂ ਵਿੱਚ, ਜੋ ਕਿ 6,750 ਘੱਟ ਹੈ। ਫਿਰ ਮਨੁੱਖਵਾਦੀ ਜਾਂ ਦਿਆਲਤਾ ਦੇ ਆਧਾਰ ਜਿਹਨੂੰ ਹਿਊਮੈਨੀਟੇਰੀਅਨ ਐਂਡ ਕੰਪੈਸ਼ਨੇਟ ਕਹਿੰਦੇ ਆ, ਇਹਦੇ ਵਾਸਤੇ 6,900 ਦਾ ਟਾਰਗੇਟ ਰੱਖਿਆ, ਜਦਕਿ 3,600 ਲੋਕਾਂ ਨੂੰ ਐਡਮਿਟ ਕੀਤਾ ਜਾ ਚੁੱਕਾ ਹੈ। ਸੋ IRCC ਦੇ ਕੁਛ ਵਨ ਟਾਈਮ ਇਨੀਸ਼ੀਏਟਿਵ ਵੀ ਹੈਗੇ ਨੇ, ਜੇ ਇੱਕ ਵਾਰੀ 2026 ਅਤੇ 2027 ਦੇ ਦਰਮਿਆਨ 1,15,000 ਪ੍ਰੋਟੈਕਟਡ ਪਰਸਨ ਅਤੇ 33,000 ਇਨ ਕੈਨੇਡਾ ਵਰਕਰਸ ਐਜ ਪਰਮਾਨੈਂਟ ਰੈਜੀਡੈਂਟ, ਜਿਹਦੇ ਵਿੱਚ TR to PR 33,000 ਉਹ ਪੱਕੇ ਕਰਨੇ ਨੇ, ਅਤੇ 2 ਸਾਲਾਂ ਵਿੱਚ ਇਹਨਾਂ ਨੂੰ ਰੱਖਿਆ ਗਿਆ। ਸੋ ਇਸ ਸਾਲ ਦੇ ਜਿਹੜੇ ਨੇ ਉਹ ਇਸ ਦੇ ਵਿੱਚ ਪੂਰੇ ਹੋ ਜਾਣਗੇ ਕਿ ਨਹੀਂ ਹੋ ਜਾਣਗੇ, ਹੁਣ ਬਹੁਤ ਵੱਡਾ ਸਵਾਲ ਹੋ ਗਿਆ PR ਦਾ ਟਾਰਗੇਟ। ਸੋ ਇਨ ਕੈਨੇਡਾ ਵਰਕਰ 11,300 ਇਸ ਸਾਲ ਦੇ ਵਿੱਚ ਇਹ ਜਿਹੜਾ 33,000 ਟੀਚਾ ਇਹ 'ਚ ਹੋ ਚੁੱਕੇ ਨੇ ਅਤੇ 15,000 ਪ੍ਰੋਟੈਕਟਡ ਪਰਸਨ ਹੋ ਚੁੱਕੇ ਨੇ। ਸੋ ਇਹ ਜਿਹੜਾ ਹੈ ਇਹ ਟਾਰਗੇਟ ਤੋਂ ਅਵਾਬੀ ਕਿਹਾ ਜਾ ਸਕਦਾ ਹੈ। ਸੋ ਫ੍ਰੈਂਚ ਵਾਲੇ ਵੀ ਜਿਹੜੇ ਨੇ ਪਹਿਲੇ 6 ਮਹੀਨਿਆਂ ਦੇ ਵਿੱਚ 12,400 PR ਜਿਹੜੇ ਸੀ ਕੀਤੇ ਗਏ ਆਊਟਸਾਈਡ ਆਫ ਕਿਊਬਿਕ, ਅਤੇ 9% ਟੋਟਲ PR ਐਡਮਿਸ਼ਨ ਦਾ ਜਿਹੜਾ ਆਊਟਸਾਈਡ ਆਫ ਕਿਊਬਿਕ ਹੈ ਇਸ ਕੈਟਾਗਰੀ ਵਿੱਚ ਹੋਵੇਗਾ। ਸੋ ਕੀ ਇਹ ਜਿਹੜੇ ਨਵੇਂ ਅੰਕੜੇ ਨੇ ਇੱਥੋਂ ਇਹ ਅਰਥ ਨਿਕਲਿਆ ਕਿ ਕੈਨੇਡਾ ਵਾਲੇ ਆਪਣੇ ਰੱਖੇ ਹੋਏ ਟੀਚੇ ਤੋਂ ਵੀ ਪਿੱਛੇ ਰਹਿ ਜਾਣਗੇ? ਇਹ ਬੜਾ ਵੱਡਾ ਸਵਾਲ ਹੈ। ਕੀ ਕਾਰਨ ਹੈ ਕਿ ਇੰਨੀ ਜ਼ਿਆਦਾ ਸਲੋਅ ਜਿਹੜੀ ਹੈ ਰਫ਼ਤਾਰ ਕਰ ਦਿੱਤੀ ਗਈ ਹੈ? ਸੋ ਬਹੁਤ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ। ਅਗਲੀ ਖਬਰ ਵੱਲ ਚੱਲਦੇ ਹਾਂ, ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧਿਤ। ਕੈਨੇਡਾ ਨੇ 2026 ਵਿੱਚ ਜਿਹੜੀਆਂ ਵੱਡੀਆਂ ਤਬਦੀਲੀਆਂ ਕੁਛ ਕੀਤੀਆਂ ਨੇ ਉਹਨਾਂ 'ਤੇ ਜ਼ਰਾ ਝਾਤ ਪਾ ਲੈਂਦੇ ਹਾਂ। ਅਤੇ PR ਐਡਮਿਸ਼ਨ ਡਾਊਨ ਹੈ, ਇੱਕ ਤਾਂ ਇਹ ਹੋ ਗਈ ਹੈ ਜੀ, ਅਤੇ ਇਹਦੇ ਵਿੱਚ ਜੇ ਅਸੀਂ ਅੱਗੇ ਚੱਲੀਏ ਇਕਨੋਮਿਕ ਮਾਈਗ੍ਰੇਸ਼ਨ ਡਾਊਨ ਜਿਹੜੀ ਹੈ ਉਹ 22% ਡਾਊਨ ਹੈ, ਜਿਹੜੇ ਉਹ ਬੜੀ ਹੈਰਾਨੀ ਵਾਲੀ ਗੱਲ ਹੈ। ਜਦਕਿ ਕਿਹਾ ਜਾ ਰਿਹਾ ਸੀ ਕਿ ਅਸੀਂ ਫੈਮਿਲੀ ਅਤੇ ਹੋਰ ਨਾਲੋਂ ਜ਼ਿਆਦਾ ਜੋ ਇਕਨੋਮਿਕ ਮਾਈਗ੍ਰੇਸ਼ਨ ਹੈ ਜੋ ਕੈਨੇਡਾ ਵਿੱਚ ਪਹਿਲਾਂ ਹੀ ਕੱਚੇ ਹੈਗੇ ਨੇ, ਇਨ ਕੈਨੇਡਾ ਫੋਕਸ ਹੋਵੇਗਾ, ਉਸ ਤੋਂ ਪਿੱਛੇ ਹਟਦੀ ਨਜ਼ਰ ਆਈ ਹੈ ਸਰਕਾਰ। ਐਕਸਪ੍ਰੈਸ ਐਂਟਰੀ ਜਿਹੜੇ PR ਐਡਮਿਸ਼ਨ ਨੇ ਉਹ 32% ਘੱਟ ਗਏ ਨੇ, ਅਤੇ ਸਟੱਡੀ ਪਰਮਿਟ ਨੰਬਰ ਜਿਹੜੇ ਨੇ ਉਹ ਦੂਸਰੇ ਕੁਆਟਰ ਵਿੱਚ ਪਹਿਲੇ ਨਾਲੋਂ ਥੋੜ੍ਹੇ ਜਿਹੇ ਇੰਪਰੂਵ ਹੋਏ ਨੇ, ਪਰ ਓਵਰਆਲ ਘੱਟ ਨੇ। ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਵਰਕ ਪਰਮਿਟ ਜਿਹੜੇ ਨੇ ਉਹਦੇ ਵਿੱਚ ਉਹ ਕਾਫੀ ਵਧੇ ਨੇ ਜੀ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਰੌਲਾ ਹੈ ਕਿ ਥੋੜ੍ਹੇ ਜਿਹੇ ਵਧੇ ਨੇ 2025 ਦੇ ਨਾਲੋਂ। ਸੋ ਵੱਧ ਜਿਹੜੇ ਨੇ ਉਹ ਰੱਖੇ ਗਏ ਨੇ। ਸੋ ਇਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਾ ਵਿੱਚ ਵਾਧਾ ਜਿਹੜਾ ਹੈ ਉਹ ਇੱਕੋ ਇੱਕ ਵਾਧਾ ਜਿਹੜਾ ਸਾਫ਼ ਤੌਰ 'ਤੇ ਕਿਹਾ ਜਾ ਸਕਦਾ, ਬਾਕੀ ਜ਼ਿਆਦਾ ਕਰਕੇ ਸਲੋਅ ਡਾਊਨ ਹੀ ਦੇਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ।
YYC Home Care, अगर तुहाडे घर विच बजुर्ग हन जिन्हां नूं सांभ संभाल

ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-83 'ਤੇ ਕਾਲ ਕਰ ਲਓ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਦੇ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4496। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ। ਇੱਥੇ ਇੱਕ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ। ਫੋਨ ਨੰਬਰ ਹੈ 403-903-6757, 403-903-6757, ਮਰਸੀਡੀਜ਼ ਬੈਂਸ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਤੁਹਾਨੂੰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ, 403-404-3500, 403-404-3500। ਹੋਰ ਇਨਫੋਰਮੇਸ਼ਨ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਾਊਥ ਸਿਟੀਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ। 40 ਵੈਸਟ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਫੋਨ ਨੰਬਰ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ ਦਾ ਫੋਨ ਨੰਬਰ 403-947-0060। ਬਾਕੀ ਖਬਰਾਂ 'ਤੇ ਜ਼ਰਾ ਝਾਤ ਮਾਰਦੇ ਹਾਂ ਜੀ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ, ਉਹਨਾਂ ਨੇ ਕਿਹਾ ਕਿ ਵਿਦੇਸ਼ੀ ਦਖਲ ਅੰਦਾਜ਼ੀ ਦੀਆਂ ਕੰਪੇਨ ਚੱਲ ਰਹੀਆਂ ਨੇ ਅਤੇ ਅਲਬਰਟਾ ਦੇ ਵਿੱਚ ਸੈਪਰੇਟਿਸਟ ਰੈਫਰੈਂਡਮ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਇਸ ਦਾ ਕੀ ਅਰਥ ਹੈ ਕਿ ਰੈਫਰੈਂਡਮ ਕਰਵਾਉਣ ਲਈ ਅਤੇ ਸੈਪਰੇਸ਼ਨ ਕਰਵਾਉਣ ਲਈ ਇਹ ਕੀਤਾ ਜਾ ਰਿਹਾ, ਉਹਦੇ ਫੇਵਰ 'ਚ ਹੈ ਕਿ ਵਿਰੋਧ ਵਿੱਚ ਹੈ? ਇਹ ਪਹਿਲੀ ਵਾਰੀ ਗੱਲ ਮੰਨੀ ਹੈ ਡੈਨੀਅਲ ਸਮਿਥ ਹੋਰਾਂ ਨੇ ਕਿ ਫੋਰਨ ਇਨਫਲੂਐਂਸ ਕੰਪੇਨ ਚੱਲ ਰਹੀ ਹੈ। ਕੈਨੇਡਾ ਦੇ ਰਿਸਰਚਰ ਜਿਹੜੇ ਸੀ ਉਹਨੇ ਨਵੇਂ ਅੰਕੜੇ ਇਸ ਹਫ਼ਤੇ ਜਿਹੜੇ ਸੀ ਇਹ ਜਾਰੀ ਕੀਤੇ ਅਤੇ ਇਹ ਕਿਹਾ ਕਿ ਰਸ਼ੀਅਨ ਸਾਈਬਰ ਓਪਰੇਸ਼ਨ ਜਿਹੜੇ ਨੇ ਪਰਟੀਕੁਲਰਲੀ ਇਸ ਡਿਬੇਟ ਦੇ ਵਿੱਚ ਹੈਗੇ ਨੇ ਕਿ ਸੈਪਰੇਸ਼ਨ ਅਲਬਰਟਾ 'ਚ ਹੋਵੇ। ਇਹ ਰਿਸਰਚ ਜਿਹੜੀ ਹੈ ਔਨਲਾਈਨ ਐਕਟੀਵਿਟੀ 'ਤੇ ਕੀਤੀ ਗਈ, ਜਿਸ ਵਿੱਚ ਸੋਸ਼ਲ ਮੀਡੀਆ ਪੋਸਟ, ਮੀਮਸ, ਹੈਡਲਾਈਨਸ, ਫਾਲਸ ਨਿਊਜ਼ ਆਈਟਮ ਕੰਟੈਂਟ ਅਤੇ ਜਿਹੜਾ ਹੈ ਕੈਨੇਡੀਅਨਾਂ ਦੇ ਵਿੱਚ ਜਿਹੜਾ ਉਹ ਫੈਲਾਇਆ ਗਿਆ, ਇਸ ਨੂੰ ਇਹ ਜ਼ਿਆਦਾ ਪ੍ਰੋ ਕ੍ਰਿਮੀਨਲ ਕੰਟੈਂਟ ਫਾਰਮ ਕਿਹਾ ਗਿਆ ਜੀ। ਪ੍ਰਾਵਡਾ ਨੈਟਵਰਕ ਜਿਹੜਾ ਕਿ ਜਾਣਿਆ ਜਾਂਦਾ ਹੈ ਪੱਛਮੀ ਸਰਕਾਰਾਂ ਦੁਆਰਾ ਕਿ ਪੋਲੀਟੀਕਲ ਡਿਬੇਟ ਨੂੰ ਟਾਰਗੇਟ ਕਰਦਾ, ਡਿਵੀਜ਼ਨ ਵੰਡੀਆਂ ਪਾਉਣ ਵਾਲਾ ਕੰਮ ਕਰਦਾ, ਫਾਲਸ ਅਤੇ ਮਿਸਲੀਡਿੰਗ ਕੰਟੈਂਟ ਲੋਕਾਂ ਦੇ ਮੋਹਰੇ ਸੁੱਟਦਾ ਅਤੇ ਇਹ ਐਕਟਿਵ ਦੱਸਿਆ ਜਾ ਰਿਹਾ ਹੈ। ਅਤੇ ਇਹ ਜੋ ਅੰਕੜੇ ਆਏ ਨੇ ਇੱਕ ਉਹਨਾਂ ਦੇ ਬਾਰੇ ਇਸ ਗੱਲ ਨੂੰ ਐਕਨੋਲੇਜ ਕਰਕੇ ਡੈਨੀਅਲ ਸਮਿਥ ਹੋਰਾਂ ਨੇ ਇਹ ਗੱਲ ਕੀਤੀ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਸੀਸਿਸ ਦੁਆਰਾ ਅਤੇ RCMP ਦੁਆਰਾ ਕਿ ਆਹ ਕੰਮ ਅਲਬਰਟਾ ਦੇ ਵਿੱਚ ਹੋ ਰਿਹਾ ਅਤੇ October 19 ਦੇ ਸੈਪਰੇਸ਼ਨ ਰੈਫਰੈਂਡਮ ਨੂੰ ਜਿਹੜਾ ਉਹ ਹਵਾ ਦਿੱਤੀ ਜਾ ਰਹੀ ਹੈ ਅਤੇ ਸਾਡੇ ਲਈ ਇਹ ਕੰਸਰਨ ਦਾ ਮੁੱਦਾ। ਰਸ਼ੀਅਨ ਐਕਟੀਵਿਟੀ ਜਿਹੜੀ ਹੈ ਜੀ, ਜਿਸ ਵਿੱਚ 80% ਔਨਲਾਈਨ ਮਟੀਰੀਅਲ ਜਿਹੜਾ ਹੈ ਉਹ ਪਿਛਲੇ ਮਹੀਨੇ ਦੇ ਵਿੱਚ ਫਲੈਗ ਕੀਤਾ ਗਿਆ, ਉਹ ਰਿਸਰਚਰਸ ਕਹਿੰਦੇ ਨੇ ਕਿ ਸਸਪੈਕਟ ਸੀ ਅਤੇ ਕੁਛ ਅਮੈਰੀਕਨ ਕੰਟੈਂਟ ਵੀ ਹੈਗਾ। ਰਿਸਰਚਰਸ ਨੇ ਸਸਪੈਕਟਡ ਇਨਫਲੂਐਂਸ ਕੰਪੇਨ ਜਿਹੜੀ ਰਸ਼ੀਆ ਅਤੇ ਯੂਨਾਈਟਿਡ ਸਟੇਟਸ ਨੂੰ ਲੈ ਕੇ ਜਿਹੜੀਆਂ ਨੇ ਟਾਰਗੇਟ ਕੀਤੀਆਂ ਨੇ ਅਤੇ ਜੋ ਜਿਹੜਾ ਅਮੈਰੀਕਨ ਕੰਟੈਂਟ ਹੈ ਜਿਹਦੇ ਵਿੱਚ ਇਨਫਲੂਐਂਸਰ, ਪੋਡਕਾਸਟਰ ਅਤੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਅਲਬਰਟਾ ਸੈਪਰੇਸ਼ਨ ਨੂੰ ਓਪਨਲੀ ਪ੍ਰਮੋਟ ਕਰ ਰਹੇ ਨੇ। ਜੇ ਇਸ ਲੈਵਲ ਦੀ ਇਹ ਇਨਫੋ

ਕਦੇ ਅਮਰੀਕਾ ਕਦੇ ਜਪਾਨ ਡੇਵੋਸ ਸਵਿਟਜ਼ਰਲੈਂਡ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਸਮੁੰਦਰਾਂ ਦੇ ਵਿੱਚ ਵੀ ਉਹਨਾਂ ਨੇ ਸੈਰਾਂ ਕੀਤੀਆਂ ਨੇ ਤੇ ਉਹਨਾਂ ਦੇ ਨਾਲ ਜਿਹੜੀ ਗੱਲ ਹੈ ਆਪ ਜੀ ਨੂੰ ਪਤਾ ਹੈ ਕਿ ਕੇਟੀ ਪੈਰੀ ਉਹਨਾਂ ਦੀ ਇਸ ਵੇਲੇ ਨਵੀਂ ਗਰਲਫ੍ਰੈਂਡ ਹੈ ਤੇ ਨਿਊਯਾਰਕ ਦੇ ਵਿੱਚ ਇੱਕ ਮੂਵੀ ਦੀ ਪ੍ਰੈਮੀਅਰ ਤੇ ਵੀ ਦੇਖੇਗਾ ਤੇ ਇਸ ਦੇ ਬਾਰੇ ਇੱਕ ਸਕਿਉਰਿਟੀ ਅਰੇਂਜਮੈਂਟ ਦੇ ਬਾਰੇ ਜਿਹੜਾ ਇੱਕ ਸਵਾਲ ਆਇਆ ਉਹਦੇ ਵਿੱਚ ਜਵਾਬ ਇਹ ਮਿਲਿਆ ਕਿ 54 ਸਾਲਾ ਜਸਟਿਨ ਟਰੂਡੋ ਨੂੰ ਫੈਡਰਲ ਪੁਲਿਸ ਫੋਰਸ ਤੋਂ RCMP ਤੋਂ ਪ੍ਰੋਟੈਕਸ਼ਨ ਅਜੇ ਵੀ ਉਹਨਾਂ ਦੀ ਸਕਿਉਰਿਟੀ ਜਿਹੜੀ ਆ ਰੱਖੀ ਜਾਂਦੀ ਹੈ ਇਵੋਲਵਿੰਗ ਥ੍ਰੈਟ ਹੈ ਕਹਿੰਦੇ ਕੋਈ ਸਕਿਉਰਿਟੀ ਕੰਸਿਡਰੇਸ਼ਨ ਹੈਗੀਆਂ ਨੇ ਜਦੋਂ ਵੀ ਕਿਤੇ ਪਰਸਨਲ ਟ੍ਰਿਪ 'ਤੇ ਜਾਂਦੇ ਨੇ ਤਾਂ ਉਹਨਾਂ ਦੀ ਸੁਰੱਖਿਆ ਰੱਖੀ ਜਾਂਦੀ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਉਹ ਬੱਚਿਆਂ ਦੇ ਨਾਲ ਸਵਿਟਜ਼ਰਲੈਂਡ ਦੇ ਵਿੱਚ ਜਾਂ ਇਟਲੀ 'ਚ ਗਏ ਅਤੇ ਜਿੱਥੇ ਉਹ ਕੁਛ ਈਵੈਂਟ ਵੀ ਅਟੈਂਡ ਕਰਦੇ ਰਹੇ ਸਾਰੇ ਜਗ੍ਹਾ 'ਤੇ ਕੈਨੇਡਾ ਦੀ ਸਕਿਉਰਿਟੀ ਜਿਹੜੀ ਹੈ ਉਹਨਾਂ ਦੇ ਨਾਲੋਂ ਨਾਲ ਚੱਲ ਰਹੀ ਹੈ ਸੋ ਇਸ ਮਾਮਲੇ 'ਤੇ ਸਿਰਫ ਇੱਕ ਬੇਸਿਕ ਜੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ CREA ਦੇ ਅੰਕੜੇ ਸ਼ੋਅ ਕਰਦੇ ਨੇ ਕਿ ਜੁਲਾਈ ਦੇ ਵਿੱਚ ਘਰ ਵੀ ਘੱਟ ਵਿਕੇ ਅਤੇ ਕੈਨੇਡਾ ਦੀ ਰੀਅਲ ਅਸਟੇਟ ਮਾਰਕੀਟ ਜਿਹੜੀ ਪ੍ਰੋਗਰੈਸ ਇਸ ਸਾਲ ਦੇ ਸ਼ੁਰੂ ਵਿੱਚ ਕੀਤੀ ਸੀ ਉਸ ਦੇ ਬਾਅਦ ਫਿਰ ਡਰੋਪ ਜਿਹੜੀ ਇਸ ਵਿੱਚ ਨਜ਼ਰ ਆਈ ਹੈ ਜੋ ਕੈਨੇਡੀਅਨ ਹੋਮ ਪ੍ਰਾਈਸਿਸ ਜਿਹੜੀਆਂ ਨੇ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਇਹਨਾਂ ਦੀ ਕੀਮਤ ਮਾਰਚ 2022 ਦੇ ਵਿੱਚ ਔਸਤ ਐਵਰੇਜ ਨੋਟ ਕੀਤੀ ਗਈ ਸੀ ਫਿਰ ਗਿਰਾਵਟ ਆਈ ਫਿਰ ਚੜ੍ਹਾ ਆਇਆ ਫਿਰ ਗਿਰਾਵਟ ਫਿਰ ਚੜ੍ਹਾ ਅਤੇ ਹੁਣ ਲਗਾਤਾਰ ਅਤੇ ਜੋ ਇਸ ਜੋ ਇਹ ਕਹਿ ਲਓ ਕਿ ਪਿਛਲੇ ਸਾਲ ਦੇ ਸ਼ੁਰੂ ਤੋਂ ਲੈ ਕੇ ਫਰਵਰੀ ਮਾਰਚ ਅਪ੍ਰੈਲ ਤੋਂ ਲੈ ਕੇ ਜੋ ਗਿਰਾਵਟ ਨਜ਼ਰ ਆ ਰਹੀ ਸੀ ਉਸ ਵਿੱਚ ਥੋੜ੍ਹੀ ਜਿਹੀ ਬਿਹਤਰੀ ਜਿਹੜੀ ਸਾਨੂੰ ਨਜ਼ਰ ਆਈ ਸੀ ਉਹ ਕੁਛ ਦਿਨ ਪਹਿਲਾਂ ਉਹ ਹੋਰ ਡਾਊਨ ਚਲੇ ਗਈ ਹੈ ਜੀ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਾ

0: हर समय तुहाडे संग तुहाडा अपना यह रेडियो सुरसंगम।
1: ओहो, आज फेर नहीं लोड मिलिया।
2: की होया?
1: बस पूछना, इंश्योरेंस कंफर्मेशन नहीं आई टाइम ते, ते हुन फेर एक दिन वेट करनी पैनी है, ते बच्चियां नू फेर नहीं मिल होना दो दिन।
2: ओहो, रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है, ते ओ ता पोर्टल भी सेट कर दिंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ

0: ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696। 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
0: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।
4: ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦਾ ਛੱਲਾ, ਪੱਤਣਾ ਨੂੰ ਅੱਗ ਲੱਗ ਗਈ, ਗੋਰੇ ਮੁੱਖ ਤੋਂ ਸਰਕਿਆ ਪੱਲਾ। ਭਾਵੇਂ ਧੁਰੰਦਰ ਟੂ ਦੀਆਂ ਇਹ ਬੋਲੀਆਂ ਹੋਣ ਤੇ ਭਾਵੇਂ ਧਾਰਮਿਕ ਗੀਤ ਹੋਣ, ਜਦੋਂ ਸਤਵਿੰਦਰ ਬਿੱਟੀ ਕਹਿੰਦੀ ਹੈ ਕਿ ਆਓ ਸਾਰੇ ਨਗਰ ਕੀਰਤਨ ਦੇ ਦਰਸ਼ਨ ਪਾਈਏ, ਦਾਤਾ ਧਨ ਤੇਰੀ ਸਿੱਖੀ, ਧਨ ਸਿੱਖੀ ਦਾ ਨਜ਼ਾਰਾ, ਤੇ ਭਾਵੇਂ ਧਾਰਮਿਕ ਗੀਤ ਨਛੱਤਰ ਗਿਰ ਦਾ ਹੋਵੇ, ਅਰਦਾਸ ਕਰਾਂ। ਸੋ ਇਹੋ ਜਿਹੇ ਗੀਤ ਜਿਹੜੇ, ਭਾਵੇਂ ਉਹ ਬੋਲੀਆਂ ਹੋਣ, ਭਾਵੇਂ ਧਾਰਮਿਕ ਗੀਤ ਹੋਣ ਤੇ ਭਾਵੇਂ ਸੈਡ ਸੌਂਗ ਹੋਣ, ਇਹ ਗੀਤ ਲਿਖ ਕੇ ਬਹੁਤ ਸਾਰੇ ਗਾਇਕਾਂ ਨੂੰ ਬਹੁਤ ਵੱਡਿਆਂ ਕਰਨ ਵਾਲੇ ਗੀਤਕਾਰ ਹਰਵਿੰਦਰ ਓੜਪੁਰੀ ਅੱਜ ਸਾਡੇ ਨਾਲ ਸਟੂਡੀਓ ਚ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸਰ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
5: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਸਵਲੀਨ ਜੀ, ਤੁਹਾਡਾ, ਸਰਦਾਰ ਕੁਲਦੀਪ ਸਿੰਘ ਹੀਰ ਜੀ ਦਾ ਤੇ ਤੁਹਾਡੇ ਸਾਂਝਾ ਟੀਵੀ ਦਾ ਮੇਰੇ ਵੱਲੋਂ ਬਹੁਤ ਬਹੁਤ ਸਤਿਕਾਰ ਪਿਆਰ ਹੈ, ਔਰ ਤੁਹਾਡੇ ਟੀਵੀ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਪਿਆਰ ਸਤਿਕਾਰ, ਧੰਨਵਾਦ ਜੀ।
4: ਸਾਡੇ ਵਿਭਾਗ ਨੇ ਭਾਜੀ ਅੱਜ ਤੁਸੀਂ, ਤੁਹਾਡੇ ਨਾਲ ਸਾਡੇ ਮੇਲ ਹੋਏ ਨੇ, ਤੇ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਦੱਸਦਾ ਕਿ ਹਰਵਿੰਦਰ ਓੜਪੁਰੀ ਸਾਹਿਬ ਨੇ 500 ਤੋਂ ਵੱਧ ਗੀਤ ਲਿਖੇ ਨੇ, ਮੈਨੂੰ ਲੱਗਦਾ ਰਿਕਾਰਡ ਹੋ ਚੁੱਕੇ ਨੇ, ਜਿਹੜੇ ਲਿਖੇ ਤਾਂ ਪਤਾ ਨੀ ਕਿੰਨੇ ਹੋਣੇ ਆ, ਤੇ ਸ਼ਾਇਦ ਹੀ ਕੋਈ ਗੀਤ ਐਸਾ ਹੋਵੇ ਜਿਹੜਾ ਰਿਕਾਰਡ ਹੋਇਆ ਤੇ ਉਹ ਚੱਲਿਆ ਨਾ ਹੋਵੇ। ਸੋ ਇਹਨਾਂ ਦੇ ਗੀਤਕਾਰੀ ਦੇ ਸਫ਼ਰ ਦੀਆਂ ਬਹੁਤ ਸਾਰੀਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਅਸੀਂ ਕਰਨਾ ਹੈ, ਤੇ ਤੁਸੀਂ ਜੁੜੇ ਰਹਿਣਾ ਐਲਬਰਟ ਆ ਟਾਈਮ ਦੇ ਇਸ ਐਪੀਸੋਡ ਦੇ ਨਾਲ। ਓੜਪੁਰ ਪਿੰਡ ਤੋਂ ਭਾਜੀ ਸਫ਼ਰ ਸ਼ੁਰੂ ਹੁੰਦਾ
5: ਜੀ,
4: ਕਲਮੀ ਸਫ਼ਰ, ਤੇ ਕਦੋਂ, ਕਿੰਨੀ ਉਮਰ ਸੀ ਜਦੋਂ ਦਿਮਾਗ 'ਚ ਇਹ ਆਇਆ ਕਿ ਮੈਂ ਤਾਂ ਲਿਖਣਾ ਹੈ, ਮੈਂ ਗੀਤ ਲਿਖਣੇ ਆ,

0: ਇਹ ਸਫ਼ਰ ਦੀ ਸ਼ੁਰੂਆਤ ਕਿਹੜੀ ਉਮਰ ਦੇ ਵਿੱਚ ਹੁੰਦੀ ਹੈ?
1: ਦੇਖੋ, ਤੇਲ ਦੇ ਵਿੱਚ ਅੱਗ ਹੁੰਦੀ ਆ, ਅੱਗ ਨੀ ਪਾਈ ਜਾ ਸਕਦੀ, ਉਹਨੂੰ ਰਗੜਿਆ ਜਾ ਸਕਦਾ, ਜਦੋਂ ਰਗੜ ਹੁੰਦੀ ਬਲ ਪੈਂਦੀ ਆ। ਇਸੇ ਤਰ੍ਹਾਂ ਹੀ ਛੋਟੇ ਹੁੰਦਿਆਂ ਤੋਂ, ਬਚਪਨ ਤੋਂ ਹੀ ਮੇਰੇ ਮਨ ਦੇ ਵਿੱਚ ਕੋਈ ਸੱਭਿਆਚਾਰ ਨਾਲ ਜੁੜੀ, ਉਦੋਂ ਇਹ ਨੀ ਪਤਾ ਸੀ ਮੈਂ ਗੀਤਕਾਰ ਬਣਨਾ ਜਾਂ ਲੇਖਕ ਬਣਨਾ, ਕਹਾਣੀਕਾਰ ਬਣਨਾ ਜਾਂ ਕੁਛ ਹੋਰ, ਬਸ ਮਨ ਦੇ ਵਿੱਚ ਇਹ ਸੀਗਾ ਵੀ ਕੁਛ ਨਾ ਕੁਛ ਮੈਂ ਆਪਣੀ ਵੱਖਰੀ ਪਛਾਣ ਬਣਾਵਾਂ। ਤੇ ਉਹਨਾਂ ਦਿਨਾਂ ਚ ਸਪੀਕਰਾਂ ਦੇ ਰਿਕਾਰਡ ਜਿਹੜੇ ਚੱਲਦੇ ਹੁੰਦੇ ਸੀਗੇ, ਤੇ ਜ਼ਿਆਦਾਤਰ ਮੈਂ ਕੁਲਦੀਪ ਮਾਣਕ ਸਾਹਿਬ ਦੇ ਗੀਤ ਜਿਹੜੇ ਸੁਣਦਾ ਹੁੰਦਾ ਸੀ, ਤੇ ਮੈਂ ਉਹਨਾਂ ਦਾ ਇੰਨਾ ਕੁ ਫੈਨ ਹੋ ਗਿਆ, ਤੇ ਮੇਰੇ ਮਨ ਚ ਆਉਣਾ ਜਦੋਂ ਕਿਸੇ ਹੋਰ ਰਾਈਟਰ ਦਾ ਗੀਤ ਉਹਨਾਂ ਦੀ ਆਵਾਜ਼ ਵਿੱਚ ਚੱਲਣਾ, ਤੇ ਮੈਂ ਸੋਚਣਾ ਵੀ ਮੇਰਾ ਵੀ ਕਿਤੇ ਨਾ ਆਵੇ ਗੀਤ ਵਿੱਚ। ਬਸ ਇਸੇ ਚਿਣਕ ਨੇ ਅੰਦਰੋਂ ਅੰਦਰ ਹੀ ਨਾ ਕਰ ਲਿਆ। ਤੇ ਤੁਸੀਂ ਜਾਣਦੇ ਹੋ ਕਿ ਜੋ ਅਸੀਂ ਸਾਡੇ ਮਨ ਦੇ ਵਿੱਚ ਇੱਕ ਬਲਬਲਾ ਬਣ ਜਾਂਦਾ, ਇੱਕ ਸੁਪਨਾ ਬਣ ਜਾਂਦਾ, ਇੱਕ ਗੋਲ ਤੈਅ ਹੋ ਜਾਂਦਾ, ਉਹਦੇ ਲਈ ਅਸੀਂ ਸੋਚਦੇ ਰਹਿੰਦੇ, ਕਰਦੇ ਰਹਿੰਦੇ, ਯੂਨੀਵਰਸ ਫਿਰ ਉਹਨੂੰ ਸਾਡੇ ਤੱਕ ਪਹੁੰਚਾਉਣ ਲਈ ਯਤਨਸ਼ੀਲ।
0: ਹੁਣ ਤਾਂ ਰੀਲਾਂ ਚ ਕਰੋੜ ਕਰੋੜ ਕੇ ਕਹਿੰਦੇ ਵੀ ਮੈਨੀਫੈਸਟ ਕਰ ਲਓ, ਤੇ ਤੁਸੀਂ ਉਦੋਂ ਕਰ ਲਿਆ ਵੀ ਮੈਂ ਗੀਤਕਾਰ ਬਣਨਾ।
1: ਉਹ ਫਿਰ ਗੀਤ ਮੇਰੇ, ਮੈਂ ਹਰ ਇੰਟਰਵਿਊ ਚ ਗੱਲ ਕਹਿੰਦਾ ਹੁੰਦਾ ਵੀ ਬੜੀ ਹੈਰਾਨੀ ਵਾਲੀ ਤੇ ਵਿਲੱਖਣ ਗੱਲ ਆ ਵੀ ਬਹੁਤੇ ਗਾਇਕ ਕਹਿੰਦੇ ਜੀ ਮਾਣਕ ਸਾਹਿਬ ਦੇ ਗੀਤ ਸੁਣ ਕੇ ਮੈਂ ਗਾਇਕ ਬਣਿਆ, ਤੇ ਮੈਂ ਕਹਿੰਦਾ ਜੀ ਮਾਣਕ ਸਾਹਿਬ ਦੇ ਗੀਤ ਸੁਣ ਕੇ ਮੈਂ ਗੀਤਕਾਰ ਬਣਿਆ। ਗੀਤਕਾਰ ਤਾਂ ਵੈਸੇ ਅਜੇ ਤੱਕ ਵੀ ਨਹੀਂ ਬਣਿਆ, ਪਰ ਚਲੋ ਗੀਤ ਲਿਖਣ ਲੱਗ ਪਿਆ।
0: ਸਾਡੇ ਲਈ ਬਹੁਤ ਵੱਡੇ ਗੀਤਕਾਰ ਹੈ ਜੀ, ਤੁਸੀਂ 500 ਪਲੱਸ ਗੀਤ ਰਿਕਾਰਡ ਹੋ ਜਾਣੇ, ਬਹੁਤ ਵੱਡੀ ਗੱਲ ਹੁੰਦੀ। ਤੇ ਇਹ ਚਿਣਗ ਜਿਹੜੀ ਹੈ ਤੁਹਾਨੂੰ ਪਰਿਵਾਰ ਚੋਂ ਮਿਲੀ? ਪਰਿਵਾਰ ਚ ਕੋਈ ਗੀਤ ਲਿਖਦਾ ਸੀ?
1: ਪਰਿਵਾਰ ਚ ਕੋਈ ਨਹੀਂ ਲਿਖਦਾ ਜੀ, ਤੇ ਸਗੋਂ ਉਦੋਂ ਸਾਡੇ ਦਾਦਾ ਜੀ ਉਹ ਅੰਗਰੇਜ਼ਾਂ ਦੇ ਟਾਈਮ ਪੁਲਿਸ ਦੇ ਵਿੱਚ ਹੁੰਦੇ ਸੀ ਤੇ ਸਖ਼ਤ ਸੁਭਾਅ ਦੇ ਸੀਗੇ, ਤੇ ਉਹ ਇਹ ਵਧੀਆ ਨਹੀਂ ਸਮਝਦੇ ਸੀ ਇਸ ਗੱਲਬਾਤ ਨੂੰ
0: ਜੀ।
1: ਤੇ ਕਈ ਵਾਰੀ ਉਹਨਾਂ ਤੋਂ ਚੋਰੀ ਡਰਦਿਆਂ ਰਾਤ ਨੂੰ ਕੋਈ ਗੀਤ ਯਾਦ ਆ ਇਹਨਾਂ ਦਾ, ਮੈਂ ਸਰਾਣੇ ਥੱਲੇ ਨਾ ਗੱਤਾ ਲਗੋ ਕੇ ਰੱਖਦਾ ਹੁੰਦਾ ਸੀ, ਪੈਨ ਰੱਖਣਾ, ਉਹ ਹਨੇਰੇ ਦੇ ਵਿੱਚ ਜਦੋਂ ਕੁਛ ਆਈਡੀਆ ਯਾਦ ਆਉਣਾ ਤੇ ਜਦੋਂ ਲਿਖਣਾ ਤੇ ਉਹ ਅੰਦਾਜ਼ੇ ਨਾਲ ਵੀ ਇੱਕ ਲਾਈਨ ਲਿਖੀ ਤੇ ਦੂਜੀ ਕਹਿ ਰਹੀ ਉਹਦੇ ਵਿੱਚ ਹੀ ਫਸ ਜਾਣੀ, ਤੀਜੀ ਉਹ ਚ ਫਸ ਜਾਣੀ, ਚੌਥੀ ਸਾਰਿਆਂ ਦੇ ਵਿੱਚ ਲਿਖ ਜਾਣੀ, ਮੈਂ ਤੋਂ ਅਜੇ ਪਏ ਆ ਸ਼ਾਇਦ ਕਿਤੇ ਨਾ ਕਿਤੇ ਉਹ ਜੇ ਕੁਛ ਇੱਕ ਯਾਦਾਂ। ਤੇ ਉਹ ਫਿਰ ਸਵੇਰ ਨੂੰ ਸੋਚਾਂ ਵਿਚਾਰਾਂ ਕਰ ਕਰਕੇ ਵੀ ਇਹ ਕੀ ਲਿਖਿਆ ਤੇ ਕੀ ਨਹੀਂ, ਤੇ ਉਹਨਾਂ ਦਾ ਮੈਨੂੰ ਡਰ ਹੁੰਦਾ ਸੀਗਾ, ਤੇ ਫਿਰ ਪਰ ਮੈਂ ਲਿਖਦਾ ਰਿਹਾ ਛੋਟੇ ਛੋਟੇ ਗੀਤ, ਪਹਿਲਾਂ ਘੱਟ ਲਿਖੇ, ਛੋਟੀਆਂ ਮਿੰਨੀ ਕਹਾਣੀਆਂ ਲਿਖੀਆਂ, ਕਵਿਤਾਵਾਂ ਲਿਖੀਆਂ, ਜਿਹੜੇ ਉਦੋਂ ਦੇ ਰਸਾਲੇ ਚੱਲਦੇ ਸੀਗੇ ਉਹਨਾਂ ਸਮਿਆਂ ਦੇ, ਉਹਦੇ ਵਿੱਚੋਂ ਛਪਦੇ ਰਹੇ, ਤੇ ਫਿਰ ਇਹ ਹੌਲੀ ਹੌਲੀ ਗੀਤਕਾਰੀ ਦਾ ਜਿਹੜਾ ਬੀਜ ਸੀਗਾ ਇਹ ਅੰਦਰੋਂ ਅੰਦਰੀ ਬੂਟੇ ਵਾਂਗੂ ਵੱਧਦਾ ਗਿਆ। 84 to 87 ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਮੈਂ GR ਗਵਰਨਮੈਂਟ ਪੋਲੀਟੈਕਨਿਕ ਹੁਸ਼ਿਆਰਪੁਰ ਤੋਂ ਕੀਤਾ। ਜਦੋਂ ਉੱਥੇ ਮੇਰੇ ਨਾਲ ਦੇ ਦੋਸਤਾਂ ਮਿੱਤਰਾਂ ਨੂੰ ਪਤਾ ਲੱਗਾ ਮੇਰਾ ਇਸ ਮਾਹੌਲ ਦਾ, ਫਿਰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ, ਅਤੇ ਉਸ ਟਾਈਮ ਦੇ ਵੀ ਕੁਛ ਗੀਤ ਫਿਰ ਉੱਥੇ ਮੌਕੇ 'ਤੇ ਹੀ ਲਿਖੇ ਕਾਲਜ ਦੇ ਹੋਰ, ਅਤੇ ਉਹ ਸਾਰਿਆਂ ਨੇ ਐਪਰੀਸ਼ੀਏਟ ਕੀਤੇ, ਅਤੇ ਉੱਥੋਂ ਹੀ ਮਾਣਕ ਸਾਹਿਬ ਵਾਲੇ ਪਾਸੇ ਨੂੰ ਸ਼ੁਰੂਆਤ ਹੋਈ। ਮੈਂ ਅਤੇ ਮੇਰੇ ਇੱਕ ਦੋਸਤ ਰਣਜੀਤ ਸਿੰਘ ਰਾਮਪੁਰੀ ਸੀ, ਅਤੇ ਅਸੀਂ ਦੋਨਾਂ ਨੇ ਮਾਣਕ ਸਾਹਿਬ ਦੇ ਦਫ਼ਤਰ ਚਲੇ ਜਾਣਾ, ਉਹਨਾਂ ਦੇ ਦਰਸ਼ਨ ਕਰਨੇ, ਜੇ ਕਿਤੇ ਪਤਾ ਲੱਗਣਾ ਵੀ ਸਾਡੇ ਏਰੀਏ 'ਚ ਪ੍ਰੋਗਰਾਮ ਉਹਨਾਂ ਦਾ ਤਾਂ ਅਸੀਂ ਕਾਲਜ ਤੋਂ ਸਿੱਧੇ ਉੱਥੇ ਜਾ ਕੇ ਦੇਖਣਾ, ਅਤੇ ਕਿਉਂਕਿ ਮੈਂ ਮਾਣਕ ਸਾਹਿਬ ਦਾ ਬਹੁਤ ਫੈਨ ਹਾਂ ਹੁਣ ਵੀ ਆ, ਅਤੇ ਮਤਲਬ ਪਹਿਲਾਂ ਵੀ ਸੀਗਾ, ਅਤੇ ਉਹ ਕੁਦਰਤੀ ਵੀ ਸ਼ੁਰੂਆਤ ਹੀ ਮੇਰੀ ਮਾਣਕ ਸਾਹਿਬ ਦੇ ਆਵਾਜ਼ ਵਿੱਚ ਹੋ ਗਈ।
0: ਪੁੱਛਣ ਲੱਗੀ ਸੀ ਵੀ ਸ਼ੁਰੂਆਤ ਕਿੱਥੋਂ ਹੋਈ ਸੀ?
1: 87 ਦੇ ਵਿੱਚ ਜੀ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਵਿੱਚ ਮੇਰਾ ਪਹਿਲਾ ਗੀਤ ਰਿਕਾਰਡ ਹੋਇਆ, ਜਦੋਂ ਗੁਰੂ ਨਾਨਕ ਸਾਹਿਬ ਸੱਚਾ ਸੌਦਾ ਕਰਕੇ ਆਉਂਦੇ ਆ, ਅਤੇ ਉਹਨਾਂ ਦੇ ਫਾਦਰ ਉਹਨਾਂ ਨੂੰ ਝਿੜਕਦੇ ਆ, ਅਤੇ ਭੈਣ ਨਾਨਕੀ ਕਹਿੰਦੀ ਵੀ ਕਿੰਨਾ ਕੁ ਨੁਕਸਾਨ ਹੋ ਗਿਆ, ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ, ਰੱਬ ਦੇ ਚਪੇੜਾਂ ਮਾਰੀਆਂ, ਤੈਨੂੰ ਬਾਬਲਾ ਤਰਸ ਨਾ ਆਇਆ। ਅਤੇ ਫਿਰ ਇਸ ਗੀਤ ਤੋਂ ਬਾਅਦ ਜਿਸ ਤਰ੍ਹਾਂ ਵੀ ਜਿਹੜੇ ਸਮਕਾਲੀ ਉਸ ਟਾਈਮ ਦੇ ਗਾਇਕ ਸੀਗੇ ਸਾਡੇ ਏਰੀਏ ਦੇ, ਹੌਲੀ ਹੌਲੀ ਘੇਰਾ ਵੱਡਾ ਹੁੰਦਾ ਗਿਆ ਏਰੀਏ ਤੋਂ ਬਾਹਰ ਪੰਜਾਬ, ਅਤੇ ਹੁਣ ਮਾਲਕ ਦੀ ਕਿਰਪਾ ਨਾਲ ਆਲ ਓਵਰ ਵਰਲਡ ਸਾਰੇ ਜਿਹੜੇ ਗਾਇਕ ਹੈਗੇ ਮੇਰੇ ਗੀਤ ਗਾ ਰਹੇ ਆ ਜੀ।
0: ਜੀ ਭਾਜੀ, ਜਦੋਂ ਇੱਕ ਗੀਤਕਾਰ ਨਵਾਂ ਨਵਾਂ ਬਣਦਾ
1: ਤੇ
0: ਬੜਾ ਔਖਾ ਹੁੰਦਾ ਹੈ ਕਿਸੇ ਨੂੰ ਇਹ ਮਨਾਉਣਾ ਕਿ ਤੁਸੀਂ ਮੇਰਾ ਗੀਤ ਗਾਓ, ਉਹ ਵੀ ਉਸ ਗਾਇਕ ਨੂੰ ਜਿਹਦਾ ਨਾਮ ਉਦੋਂ ਬੜਾ ਵੱਡਾ, ਤੇ ਤੁਹਾਨੂੰ ਮੁਸ਼ਕਤ ਨਹੀਂ ਹੋਈ ਵੀ ਕੁਲਦੀਪ ਮਾਣਕ ਸਾਹਿਬ ਦੇ ਨਾਲ ਸ਼ੁਰੂਆਤ ਕਰਨ 'ਚ?
1: ਮੈਨੂੰ ਗੀਤ ਕਿਸੇ ਤੋਂ ਰਿਕਾਰਡ ਕਰਾਉਣ ਦੀ ਮੁਸ਼ਕਤ ਨਹੀਂ ਹੋਈ, ਤੇ ਮੈਂ ਮਾਣਕ ਸਾਹਿਬ ਨੂੰ ਮਿਲਣ ਲਈ ਮੈਨੂੰ ਜ਼ਰੂਰ ਬਹੁਤ, ਕਿਉਂਕਿ ਉਹ ਮੈਂ ਇਸ ਕਰਕੇ ਨਹੀਂ ਮੈਂ ਜਾਂਦਾ ਸੀਗਾ ਵੀ ਮੇਰਾ ਗੀਤ ਗਾਉਣਗੇ, ਨਾ ਹੀ ਮੈਨੂੰ ਕੋਈ ਆਸ ਉਮੀਦ ਸੀਗੀ, ਪਰ ਉਹ ਜਿੱਦਾਂ ਜਿੱਦਾਂ ਚੁੰਬਕ ਦੇ ਨੇੜੇ ਜਦੋਂ ਲੋਹਾ ਹੋਵੇ ਨਾ, ਤੇ ਲੋਹੇ 'ਚ ਚੁੰਬਕ ਵਾਲੇ ਗੁਣ ਆ ਜਾਂਦੇ ਆ, ਪਰ ਲੋਹਾ ਹੋਣਾ ਜ਼ਰੂਰੀ ਆ, ਹੁਣ ਚੁੰਬਕ ਉਹ ਪੱਥਰ ਪਿਆ ਹੋਵੇ ਤਾਂ ਫਿਰ ਉਹ 'ਚ ਕੋਈ ਗੁਣ ਨਹੀਂ ਆਉਂਦਾ, ਤੇ ਮੇਰੇ ਵਿੱਚ ਕਸ਼ਿਸ਼ ਸੀ, ਖਿੱਚ ਸੀਗੀ, ਪੰਜਾਬੀ ਮਾਂ ਬੋਲੀ ਨਾਲ ਜੁੜਿਆ ਸੀ ਮੈਂ, ਵਿਰਸੇ ਨਾਲ ਜੁੜਿਆ ਸੀ, ਅਤੇ ਮਾਣਕ ਸਾਹਿਬ ਦੀ ਗਾਇਕੀ ਤੋਂ ਪ੍ਰਭਾਵਿਤ ਸੀ,

0: ਇਹ ਸਾਰੀਆਂ ਗੱਲਾਂ ਹੀ ਚੱਲਦੀਆਂ ਰਹੀਆਂ ਅਤੇ ਜਦੋਂ ਉਹਨਾਂ ਨੇ ਪਤਾ ਲੱਗਾ ਉਹਨਾਂ ਦੀ ਵੀ ਧਾਰਮਿਕ ਐਲਬਮ ਕਰ ਰਿਹਾ 87 ਦੀ ਗੱਲ ਹੈ ਜੀ ਉਹ ਕੈਸਟ ਦਾ ਟਾਈਟਲ ਸੀ ਸਿੱਖੀ ਦੀਆਂ ਜੜ੍ਹਾਂ ਪਤਾਲੋਂ ਜਾਲਮ ਪੁੱਟ ਸਕਦਾ ਨਹੀਂ ਉਹਦੇ ਵਿੱਚ ਇਹ ਗੀਤ ਸੀ ਅਤੇ ਉਹਨਾਂ ਨੂੰ ਗੀਤ ਦਿੱਤੇ ਅਤੇ ਗੀਤਾਂ ਦੇ ਬੜੇ ਹੋਇਆ ਜੀ ਵੀ ਦੋ ਗੀਤ ਰਿਕਾਰਡ ਹੋਏ ਅਤੇ ਵਿੱਚ ਨਾ ਰਾਮਪੁਰੀ ਮੇਰਾ ਦੋਸਤ ਜਿਹੜਾ ਉਹਦਾ ਆ ਗਿਆ ਉਹ ਮੇਰਾ ਨਾਂ ਲੈਣਾ ਵੀ ਥੋੜ੍ਹਾ ਔਖਾ ਆ ਕੂੜੇ ਤੋਂ ਡਾੜਾ ਸਾਰੇ ਤਾਂ 35 ਆ ਜਾਂਦੀ ਹੈ ਵਿੱਚ ਅਤੇ ਰੈਪਰ 'ਤੇ ਮੇਰਾ ਨਾਂ ਆ ਗਿਆ ਅਤੇ ਇੱਦਾਂ ਹੋਈ ਜੀ ਅਤੇ ਉਸ ਤੋਂ ਬਾਅਦ ਫਿਰ ਸਾਰਾ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਗਾਇਕ ਸੀਗੇ ਉਹਨਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਮਾਣ ਦਿੱਤਾ ਮੇਰੇ ਗੀਤਾਂ ਨੂੰ ਅਤੇ ਮੈਨੂੰ ਮੁਸ਼ਕਿਲ ਨਹੀਂ ਆਈ ਕਿਸੇ ਵੀ ਤਰ੍ਹਾਂ ਦੀ ਮੈਂ ਕਿਸੇ ਦੇ ਪਿੱਛੇ ਘੁੰਮਿਆ ਹੋਵਾਂ ਜਾਂ ਹੋਰ ਅਤੇ ਸਾਰੇ ਪਿਆਰ ਕਰਦੇ ਆ
1: ਜਿਵੇਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਇਹ ਗੱਲ ਦੱਸੀ ਕਿ ਮੈਂ ਦਾਦਾ ਜੀ ਤੋਂ ਲੁਕ ਛਿਪ ਕੇ ਲਿਖਦਾ ਸੀ ਰਾਤ ਨੂੰ ਕੋਈ ਲਾਈਨ ਚੇਤੇ ਆ ਜਾਂਦੀ ਸੀ ਤੇ ਸਰਾਣੇ ਥੱਲੇ ਗੱਤਾ ਰੱਖਿਆ ਹੁੰਦਾ ਸੀ ਤੇ ਲਿਖ ਲੈਂਦਾ ਸੀ ਆਮ ਤੌਰ ਤੇ ਅਸੀਂ ਕਿਸੇ ਲਿਖਣ ਵਾਲੇ ਬੰਦੇ ਨੂੰ ਸੁਣਦੇ ਆ ਪੜ੍ਹਦੇ ਆ ਤੇ ਉਹ ਕਹਿੰਦਾ ਕਿ ਮੈਂ ਲਿਖਣ ਲਈ ਮੈਨੂੰ ਸ਼ਾਂਤੀ ਚਾਹੀਦੀ ਆ ਮੈਂ ਪਹਾੜਾਂ 'ਚ ਚੱਲਿਆ ਜਾਂਦਾ ਮੈਨੂੰ ਕੁਦਰਤੀ ਨਜ਼ਾਰੇ ਚਾਹੀਦੇ ਆ ਮੇਰੇ ਕੋਲ ਇਸ ਮਾਹੌਲ 'ਚ ਲਿਖਿਆ ਜਾਂਦਾ ਇਸ 'ਚ ਨਹੀਂ ਤੇ ਤੁਸੀਂ ਕਿੱਦਾਂ ਦੇ ਮਾਹੌਲ 'ਚ ਲਿਖਦੇ ਹੋ
0: ਮੈਨੂੰ ਸਾਰੇ ਮਾਹੌਲ 'ਚ ਜੀ ਜੇ ਇੱਥੇ ਸਾਰੇ ਬੈਠੇ ਗੱਲਾਂ ਕਰਦੇ ਹੋਣ ਸਟੂਡੀਓ 'ਚ ਪਰ ਮੈਂ ਫਿਰ ਆਪਣੀ ਫ੍ਰੀਕੁਐਂਸੀ ਜੋੜ ਲੈਂਦਾ ਹਾਂ
1: ਅੱਛਾ ਜੀ
0: ਹਾਂਜੀ ਮੇਰਾ ਉਧਰ ਤਾਰ ਜੁੜ ਜਾਂਦੀ ਮੈਨੂੰ ਨਹੀਂ ਪਤਾ ਲੱਗਦਾ ਉਹ ਕੀ ਬੋਲ ਰਿਹਾ ਤੇ ਇਹ ਕੀ ਸੁਣ ਰਹੇ ਆ ਚਾਹੇ ਮੈਂ ਪਲੇਨ 'ਚ ਹੋਵਾਂ ਟ੍ਰੇਨ
1: 'ਚ ਹੋਵਾਂ
0: ਹਾਂ ਕੋਈ ਇੱਦਾਂ ਦਾ ਮੈਨੂੰ ਕੋਈ ਫਰਕ ਨਹੀਂ ਅਤੇ ਕਿਸੇ ਖਾਸ ਮਾਹੌਲ ਦੀ ਲੋੜ ਨਹੀਂ ਇੱਕ ਆਮਦ ਹੁੰਦੀ ਜਿਹੜੀ ਨਾ ਗੀਤ ਵੀ ਲਿਖਣਾ ਚਲੋ ਬਹੁਤੇ ਗੀਤਕਾਰ ਮੈਂ ਦੇਖਿਆ ਵੀ ਇੰਟਰਵਿਊ 'ਚ ਦੱਸਦੇ ਨਹੀਂ ਹੈਗੇ ਉਹ ਸਾਰਾ ਕੁਛ ਆਪਣੇ ਖਾਤੇ ਪਾਲੇ ਜੀ ਆਹ ਮੈਂ ਲਿਖਿਆ ਮੈਂ ਉਹ ਲਿਖਿਆ ਮੈਂ ਇਹ ਨਹੀਂ ਕਹਿੰਦਾ ਮੈਂ ਕੁਛ ਨਹੀਂ ਲਿਖਿਆ ਅਜੇ ਤੱਕ ਜੋ ਮਾਲਕ ਨੇ ਲਿਖਾਇਆ ਉਹ ਹੀ ਮੈਂ ਲਿਖ ਸਕਿਆ ਅਤੇ ਉਹ ਲਿਖ ਹੁੰਦਾ ਦਿਲੋਂ ਅਤੇ ਜਦੋਂ ਕੋਈ ਸਾਨੂੰ ਆਈਡੀਆ ਦੇਣ ਦਾ ਵੀ ਹੁਣੇ ਮੈਨੂੰ ਆ 5 ਮਿੰਟਾਂ 'ਚ ਗੀਤ ਲਿਖ ਕੇ ਦਿਓ ਉਹ ਫਿਰ ਦਿਮਾਗੋਂ ਲਿਖ ਹੁੰਦਾ ਉਹਦਾ ਸੋਚਣਾ ਉਹਦੇ ਅੰਦਰ ਅੰਦਰ ਲੈ ਜਾਣਾ ਜਿੱਦਾਂ ਡੰਗਰ ਨੇ ਪੱਠੇ ਖਾ ਲੈਂਦੇ ਆ ਉਹ ਫਿਰ ਅੰਦਰੋਂ ਥੋੜੇ ਥੋੜੇ ਪੱਠੇ ਕੱਢ ਕੇ ਉਹਦੀ ਜਗਾਲੀ ਕਰਦੇ ਆ ਅਤੇ ਇੱਕ ਉਹ ਹੁੰਦਾ ਆ ਅਤੇ ਇੱਕ ਹੁੰਦਾ ਆਪਾਂ ਨਿਬੇੜ ਦਿੱਤਾ ਕੰਮ ਅਤੇ ਇਹ ਕੁਛ ਗੀਤ ਜਦੋਂ ਪਰਮਾਤਮਾ ਲਿਖਾਉਂਦਾ ਮੈਨੂੰ ਖੁਦ ਨਹੀਂ ਪਤਾ ਲੱਗਦਾ ਵੀ ਆਹ ਵਰਡਿੰਗ ਮੈਂ ਕਿੱਦਾਂ ਲਿਖ ਲਈ ਆ
1: ਇਹ ਵੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਸਾਰਾ ਸਿਹਰਾ ਆਪਣੇ ਸਿਰ ਨਹੀਂ ਸਜਾਉਣ ਦੇ ਬੜੀ ਕਿਸੇ ਇਨਸਾਨ ਲਈ ਏਡੇ ਵੱਡੇ ਇਨਸਾਨ ਲਈ ਆਪਣੇ ਉੱਤੇ ਨਾ ਗੱਲ ਲੈਣੀ ਵੀ ਆਪਣੇ ਆਪ ਚ ਬੜੀ ਵੱਡੀ ਗੱਲ ਹੈ
0: ਕਿਸੇ ਨੂੰ ਵੀ ਇਹ ਸਿਹਰਾ ਆਪਣੇ ਸਿਰ ਲੈਣਾ ਹੀ ਨਹੀਂ ਚਾਹੀਦਾ
1: ਅੱਜ ਕੱਲ੍ਹ ਲੈ ਲੈਂਦੇ ਨੇ
0: ਉਹ ਚਲੋ ਫਿਰ ਉਹ ਤਾਂ ਉਹਨਾਂ ਦੀ ਫਿਤਰਤ ਆ ਨਾ ਜੀ ਪਰਮਾਤਮਾ ਉਹਦੀ ਬਖਸ਼ਿਸ਼ ਨਾਲ ਤਾਂ ਸਾਡੇ ਸਾਹ ਚੱਲਦੇ ਆ ਉਹਦੇ ਨਾਲ ਬੁੱਧੀ ਚੱਲਦੀ ਆ ਤੇ ਮਾਲਕ ਨਾ ਚਾਹੇ ਤਾਂ ਅਸੀਂ ਹੱਥ ਵੀ ਨਹੀਂ ਚੱਕ ਸਕਦੇ ਹਿਲਾਉਣਾ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਹੁਣ ਜਿਹਨਾਂ ਨੂੰ ਬ੍ਰੇਨ ਦੀ ਪ੍ਰੋਬਲਮ ਆ ਜਾਂਦੀ ਕੋਮਾ 'ਚ ਚੱਲ ਜਾਂਦੇ
1: ਆ
0: ਹਾਂ ਬਸ ਬਸ ਉਹੋ ਹੀ ਗੱਲ ਆ ਇਸ ਕਰਕੇ ਉਹ ਤਾਂ ਜਿੱਦਾਂ ਸਰਦਾਰ ਜੀ ਦਾ ਗੀਤ ਆ ਵੀ ਕਰੀ ਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਇੱਕ ਦਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਹੁਣ ਜੇ ਕੋਈ ਇੱਕ ਦਾ ਗੁਣ ਆ ਜਾਂਦਾ ਤਾਂ ਉਹ ਸੋਚਦਾ ਵੀ ਮੈਂ ਹੀ ਹਾਂ ਬਾਕੀ ਦੁਨੀਆ ਜਿਹੜੀ ਆਮ ਹੀ ਤੁਰੀ ਫਿਰਦੀ ਆ ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਗੁਣ ਦਿੱਤਾ ਆ ਹਰ ਇੱਕ ਜੀਵ ਨੂੰ ਗੁਣ ਦਿੱਤਾ ਹਰ ਇੱਕ ਬਨਸਪਤੀ ਨੂੰ ਦਿੱਤਾ ਆ ਇੱਕ ਪੱਥਰ ਆ ਸੜਕ 'ਤੇ ਉਹ ਠੇਡੇ ਖਾਂਦਾ ਫਿਰਦਾ ਇੱਧਰ ਟੈਰ ਥੱਲੇ ਆਉਂਦਾ ਉੱਧਰ ਵੱਜਦਾ ਉੱਧਰ ਆਉਂਦਾ ਇੱਧਰ ਆਉਂਦਾ ਕਈਆਂ ਦੀ ਰੋੜੀ ਕੁੱਟ ਹੁੰਦੀ ਆ ਕਈਆਂ ਦੇ ਉੱਪਰ ਨਾਰੀਅਲ ਭੰਨੇ ਜਾਂਦੇ ਆ ਇੱਕ ਪੱਥਰ ਆ ਜਿਹਨੂੰ ਪੂਜਿਆ ਜਾਂਦਾ ਉਹਨਾਂ ਦੀ ਮੂਰਤੀਆਂ ਬਣਦੀਆਂ ਇੱਕ ਪੱਥਰ ਹੈਗੇ ਆ ਜਿਹੜੇ ਕੋਲੇ ਦੀ ਖਾਣ 'ਚ ਰਹਿ ਕੇ ਉਹ ਹੀਰੇ ਬਣ ਜਾਂਦੇ ਆ ਅਤੇ ਉਹ ਸਭ ਤੋਂ ਮਹਿੰਗੇ ਹੈਗੇ ਆ ਇੱਦਾਂ ਧਾਤਾਂ ਦੇ ਵਿੱਚ ਵੀ ਇੱਦਾਂ ਹੀ ਆ ਸੋਨਾ ਸੋਨੇ ਦਾ ਮੁੱਲ ਕੀ ਆ ਲੋਹੇ ਦਾ ਕੀ ਆ ਤਾਂ ਪਿੱਤਲ ਦਾ ਕੀ ਆ ਬਨਸਪਤੀ ਵੀ ਆ ਚੰਦਨ ਕਿੰਨਾ ਮਹਿੰਗਾ ਹੋਰ ਖੁਸ਼ਬੂਦਾਰ ਦਰਖਤ ਕਿੰਨੇ ਸੰਦਲ ਹੋ ਗਿਆ ਚੰਦਨ ਹੋ ਗਿਆ ਜਿੱਦਾਂ ਦੇ ਅਤੇ ਇਹ ਮਾਲਕ ਦੀ ਬਖਸ਼ਿਸ਼ ਆ ਉੱਥੇ ਹੀ ਸਾਰਾ ਕੁਛ ਹੁੰਦਾ ਜੰਗਲ ਦੇ ਵਿੱਚ ਉਹ ਉਹਨਾਂ 'ਚ ਮੈਂ ਕਿਉਂ ਭਰੀ ਦਾਤੇ ਨੇ ਅਤੇ ਜੇ ਹੁਣ ਮੇਰੇ 'ਚ 4 ਗੁਣ ਕੋਈ ਦਾਤੇ ਨੇ ਦੇ ਦਿੱਤੇ ਆ ਅਤੇ ਮੈਂ ਕਹਾਂ ਵੀ ਮੈਂ ਰਾਈਟਰ ਆ ਜਾਂ ਮੈਂ ਬਹੁਤ ਫਲਾਨਾ ਆ ਇਹ ਮੇਰੀ ਮੂਰਖਤਾ ਹੋਊਗੀ
1: ਜੀ ਤੁਹਾਡੀ ਗੀਤਕਾਰੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਰਹਿਣਾ ਪਰ ਮੇਰਾ ਹੁਣ ਇੱਕ ਪਰਸਨਲ ਸਵਾਲ ਹੈ ਜੀ ਇੱਥੇ ਕਿਉਂਕਿ ਤੁਸੀਂ ਬੜੇ ਡੂੰਘੇ ਇਨਸਾਨ ਹੋ ਅੱਜ ਕੱਲ ਗੀਤ ਆਉਂਦਾ ਤੇ ਗਵਾਚ ਜਾਂਦਾ ਬਹੁਤਾ ਚਿਰ ਨਾ ਸਾਨੂੰ ਚੇਤੇ ਰਹਿੰਦਾ ਅਸੀਂ ਸੁਣਦੇ ਵੀ ਹਾਂ ਇਹ ਨਹੀਂ ਵੀ ਅਸੀਂ ਸੁਣਦੇ ਨਹੀਂ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਚੇਤਿਆਂ 'ਚ ਨਹੀਂ ਰਹਿੰਦਾ ਗਵਾਚ ਜਾਂਦਾ ਪਰ ਜਿਹੜਾ ਤੁਹਾਡਾ ਵੇਲਾ ਸੀ ਖਾਸ ਕਰਕੇ ਜਿਹੜੇ ਤੁਹਾਡੇ ਗੀਤ ਹੈ ਸਾਨੂੰ ਅੱਜ ਵੀ ਚੇਤਾ ਮੈਂ ਹੁਣ 4 ਲਾਈਨਾਂ ਬੋਲ ਕੇ ਵੀ ਸ਼ੁਰੂਆਤ ਕੀਤੀ ਤੇ ਕਿਸੇ ਹੋਰ ਸਿੰਗਰ ਦੀਆਂ ਹੁੰਦੀਆਂ ਮੈਥੋਂ ਹੋਣੀਆਂ ਨਹੀਂ ਸੀ ਇਹਦਾ ਕੀ ਕਾਰਨ ਮੰਨਦੇ ਹੋ ਸਾਨੂੰ ਉਹ ਗਾਣੇ ਸਾਰੇ ਚੇਤੇ ਨੇ ਅੱਜ ਕੱਲ੍ਹ ਵਾਲਾ ਸਾਨੂੰ ਚੇਤੇ ਨਹੀਂ ਕੋਈ ਰਹਿੰਦਾ
0: ਅੱਜ ਕੱਲ੍ਹ ਨਾ ਜਿਹੜੀ ਦੌੜ ਲੱਗੀ ਆ ਲੋਕੀ ਮਿਹਨਤ ਤੇ ਵਿਸ਼ਵਾਸ ਨਹੀਂ ਰੱਖਦੇ ਲੋਕੀ ਕਹਿੰਦੇ ਵੀ ਜਲਦਬਾਜ਼ੀ 'ਚ ਹਲਕੇ ਤੋਂ ਹਲਕਾ ਘਟੀਆ ਤੋਂ ਘਟੀਆ ਲਿਖ ਹੋ ਜਾਵੇ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਫੀਮ ਨਾਲ ਸੰਬੰਧਿਤ ਗੀਤ ਬੜਾ ਚੱਲ ਰਿਹਾ ਅੱਜ ਕੱਲ੍ਹ ਸਾਰੇ ਮੀਡੀਆ 'ਤੇ ਪਰ ਉਹ ਕੋਈ ਗੱਲ ਮੈਂ ਉਹਨੂੰ ਜੱਚਦੀ ਨਹੀਂ ਹੈਗੀ ਹੈ ਨਾ ਕੁੜੀਆਂ ਰੀਲਾਂ ਬਣਾ ਬਣਾ ਪਾ ਰਹੀਆਂ ਹੋਰ ਕਰ ਰਹੀਆਂ ਇੱਦਾਂ ਇੱਕ ਦੋ ਗਾਲਾਂ 'ਤੇ ਵੀ ਗੀਤ ਆਏ ਸੀਗੇ ਫਲਾਨੇ ਅਤੇ ਇਹ ਫਿਰ ਪਤੰਗ ਤਾਂ ਬਹੁਤ ਛੇਤੀ ਚੜ੍ਹ ਜਾਂਦਾ ਹੈ ਡੋਰ ਖਿੱਚੋ ਕੰਨੀ ਦੇ ਉਹ ਪਤੰਗ ਚੜ੍ਹ ਗਿਆ
1: ਇੱਕ ਮੈਂ ਇੱਕ ਦਿਨ ਇੰਟਰਵਿਊ ਸੁਣ ਰਹੀ ਸੀ ਕਹਿੰਦੇ ਅੱਜ ਕੱਲ੍ਹ ਗੱਲਾਂ ਲਿਖਦੇ ਨੇ ਉਹ

0: ਗੱਲਾਂ ਚੇਤੇ ਰੱਖਣੀਆਂ ਔਖੀਆਂ ਹੋ ਜਾਂਦੀਆਂ ਨੇ, ਕੋਈ ਵੀ ਗੱਲ ਪੂਰੇ ਗੀਤ ਚ ਰਿਪੀਟ ਹੀ ਨਹੀਂ ਹੁੰਦੀ ਬਾਅਦ ਚੋ ਕੋਈ ਲਾਈਨ।
1: ਹਰ ਇੱਕ ਦਾ ਲਿਖਣ ਦਾ ਨਾ ਆਪਣਾ ਆਪਣਾ ਸੁਭਾਅ ਆ, ਕਈਆਂ ਦੇ ਗੀਤਾਂ ਚ ਤਾਂ ਉਹਨਾਂ ਨੂੰ ਆਪ ਹੀ ਨਹੀਂ ਪਤਾ ਲੱਗਦਾ ਮੈਂ ਸ਼ੁਰੂਆਤ ਕੀ ਕੀਤੀ ਆ, ਮੈਂ ਕਿੱਥੇ ਆ। ਤੇ ਜਦਕਿ ਗੀਤ ਤਾਂ ਇੱਕ ਨਾ ਚੁਰਸਤੇ ਵਾਂਗੂ ਹੁੰਦਾ ਆ, ਤੁਸੀਂ ਸ਼ੁਰੂ ਕੀਤਾ ਜਿੱਥੋਂ ਖੜੇ ਹੋ ਗਏ, ਤੁਸੀਂ ਸੱਜੇ ਚਲ ਜਾਓ, ਫਿਰ ਖੱਬੇ ਚਲ ਜਾਓ, ਫਿਰ ਇੱਧਰ ਚਲ ਜਾਓ, ਉੱਧਰ ਚਲ ਜਾਓ, ਫਿਰ ਮੁੜ ਕੇ ਉੱਥੇ ਆ ਜਾਓ। ਪਬਲਿਕ ਜਿਹੜੀ ਤੁਹਾਡਾ ਸੁਣ ਰਹੀ ਨਾ, ਉਹ ਤੁਹਾਡੇ ਮਗਰ ਮਗਰ ਫੇਰ ਤੁਰਦੀ ਆ, ਜਿੱਦਾਂ ਸੂਈ ਚ ਧਾਗਾ ਪਾ ਲਓ, ਫੇਰ ਸੂਈ ਜਿੱਧਰ ਜਾਂਦੀ ਧਾਗਾ ਮਗਰ ਮਗਰ ਜਾਈ ਜਾਂਦਾ। ਤੇ ਤੁਸੀਂ ਸੋਚਾਂ ਲੋਕਾਂ ਦੀਆਂ ਨੂੰ ਨਾਲ ਲੈ ਕੇ ਏਦਾਂ ਹੀ ਸਟੇਜ ਦੇ ਉੱਪਰ ਜਿਹੜਾ ਸਿੰਗਰ ਪਬਲਿਕ ਨੂੰ ਜੋੜ ਲੈਂਦਾ ਨਾਲ, ਉਹ ਫਿਰ ਜਿੱਧਰ ਜਾਂਦਾ ਆ ਪਬਲਿਕ ਦਾ ਧਿਆਨ ਨਾਲ ਨਾਲ ਉੱਧਰ ਹੀ ਡਾਈਵਰਟ ਹੁੰਦਾ ਆ। ਤੇ ਬਹੁਤੇ ਕੀ ਕਰਦੇ, ਉਹ ਇੱਕ ਲਾਈਨ ਦਾ ਮਤਲਬ ਹੋਰ ਹੁੰਦਾ, ਉਹ ਤੋਂ ਅਗਲੀ ਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ, ਤੇ ਲੋਕੀ ਫਿਰ ਉਹਨਾਂ ਦੇ ਮਤਲਬ ਲੱਭਦੇ ਆਪ ਵੀ ਕਨਫਿਊਜ਼ ਹੋ ਜਾਂਦੇ ਆ, ਤੇ ਫਿਰ ਉਹ ਫਾਰਵਰਡ ਕਰਕੇ ਕਹਿੰਦੇ ਛੱਡੋ ਇਹਨੂੰ।
0: ਜੀ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਅਫੀਮ ਤੇ ਗੀਤ ਲਿਖੇ ਗਏ, ਕੁੜੀਆਂ ਮੁੰਡੇ ਰੀਲਾਂ ਬਣਾ ਰਹੇ, ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਅੱਜ ਕੱਲ ਗੀਤ ਲਿਖਣ ਵਾਲਾ ਇੱਕ 15 ਸੈਕਿੰਡ ਦੀ ਹੁੱਕ ਲਾਈਨ ਨੂੰ ਮੁੱਖ ਰੱਖ ਕੇ ਗੀਤ ਲਿਖਦਾ ਕਿ ਆਹ 15 ਸੈਕਿੰਟਾਂ ਦੀ ਰੀਲ ਵਾਇਰਲ ਹੋ ਜਾਣੀ, ਗੀਤ ਚੱਲੇ ਨਾ ਚੱਲੇ, ਖਸਮਾਂ ਨੂੰ ਖਾਵੇ, ਹੁੱਕ ਲਾਈਨ ਤੇ ਗੀਤ ਲਿਖੇ ਜਾਂਦੇ। ਤੁਹਾਡੇ ਦੌਰ ਚ ਤਾਂ ਚਲੋ ਸੋਸ਼ਲ ਮੀਡੀਆ ਹੈ ਨਹੀਂ ਸੀ, ਤੁਸੀਂ ਇਹੋ ਜਿਹੀ ਗਾਇਕੀ ਨੂੰ ਕਿਵੇਂ ਦੇਖਦੇ ਹੋ ਕਿ ਹੁੱਕ ਲਾਈਨ ਤੇ ਤੁਸੀਂ ਸਾਰਾ ਗੀਤ ਲਿਖਦੇ ਹੋ?
1: ਇੱਕ ਹੁੰਦਾ ਜੀ ਨਾਪ ਲੈ ਕੇ ਕੱਪੜਾ ਸੀਣਾ ਸਮਾਨ, ਹੁਣ ਕੋਈ ਕੋਟ ਕਮੀਜ਼ ਉਹ ਹੈਗੀ ਆ ਕੋਈ 42 ਇੰਚ ਦੀ ਮਿਲਦੀ ਆ ਸਾਈਜ਼ ਦੀ, ਤੇ ਜਾਂ ਮਿਲਦੀ ਆ ਉਹ 40 ਦੀ ਆ, ਤੇ ਹੁਣ ਜਿਹਦਾ ਨਾਪ 41 ਆ ਉਹ ਫਿਰ ਕੀ ਕਰੂਗਾ? ਇੱਦਾਂ ਹੀ ਇਹ ਆ, ਮੈਟਰ ਤਿਆਰ ਹੋਇਆ ਹੁੰਦਾ, ਕੰਪੋਜੀਸ਼ਨ ਹੋਈ ਹੁੰਦੀ ਆ, ਮਿਊਜ਼ਿਕ ਅੱਧਾ ਪਿੱਛਾ ਬਣਿਆ ਹੁੰਦਾ, ਉਹਨੂੰ ਡੰਮੀ ਸ਼ਬਦ ਕਹਿੰਦੇ, ਡੰਮੀ ਸਿੰਗਰ ਆਉਂਦਾ ਆ, ਸਿੰਗਰ ਆਉਂਦਾ ਆਣ ਕੇ ਉਹਨੂੰ ਮਿਊਜ਼ਿਕ ਡਾਇਰੈਕਟਰ ਨੂੰ ਕਹਿੰਦਾ ਮੈਨੂੰ ਗੀਤ ਚਾਹੀਦਾ, ਉਹ 5-7 ਚੀਜ਼ਾਂ ਮੁਰ ਰੱਖ ਦਿੰਦੇ, ਜਿੱਦਾਂ ਆਪਾਂ ਜਾਂਦੇ ਹਾਂ ਬਾਜ਼ਾਰ ਜਾਂਦੇ ਹਾਂ ਥਾਂ ਦੇਖਦੇ ਕੱਪੜੇ ਦੇ, ਅਸੀਂ ਕਹਿੰਦੇ ਆਹ ਠੀਕ ਹੈ ਚੋ ਕੱਟ ਦੇ। ਇੱਕ ਹੁੰਦਾ ਭਾਵਨਾ ਨਾਲ ਜੁੜ ਕੇ, ਹੁਣ ਮੰਨ ਲਓ ਇੱਕ ਗੀਤ ਲਿਖਿਆ ਮੈਂ ਜੀ ਫਲਾਨੇ ਕਲਾਕਾਰ ਲਈ, ਉਹਨੇ ਭਾਵਨਾ ਨਾਲ ਗੀਤ ਲਿਆ, ਉਹਨੇ ਪੂਰੀ ਮਿਹਨਤ ਕੀਤੀ, ਉਹਦੀ ਕੰਪੋਜੀਸ਼ਨ ਕੀਤੀ, ਉਹਦੀ ਵਰਡਿੰਗ ਉਹਨੇ ਰੱਟਾ ਲਾਇਆ ਪੂਰਾ ਜਵਾਨੀ, ਅੱਗੇ ਨਾ ਗੀਤ ਦੇਖ ਕੇ ਬੋਲਣਾ ਜਿਹੜਾ ਉਹਨੂੰ ਸੋਚਦੇ ਸੀਗੇ ਵੀ ਇਹਨੇ ਤਿਆਰੀ ਨਹੀਂ ਕੀਤੀ, ਗੀਤ ਜਿਹੜਾ ਅੰਦਰ ਵਸਿਆ ਹੋਣਾ ਚਾਹੀਦਾ, ਉਹ ਫੀਲਿੰਗ ਹੀ ਹੋਰ ਆ ਜਾਂਦੀ ਜੀ, ਆਪਾਂ ਅੱਧਾ ਧਿਆਨ ਤਾਂ ਸਾਡਾ ਉਹ ਪੜ੍ਹਨ ਤੇ ਹੋ ਜਾਂਦਾ। ਤੇ ਹੁਣ ਇੱਦਾਂ ਦਾ ਆਉਂਦਾ ਜੀ, ਅਗਲੇ ਕਹਿੰਦੇ ਜੀ ਮਿਊਜ਼ਿਕ ਡਾਇਰੈਕਟਰ ਨੂੰ ਕਹਿੰਦੇ ਜੀ ਪੈਸੇ ਕਿੰਨੇ, ਉਹ ਕਹਿੰਦੇ ਜੀ ਇੰਨੇ, ਉਹ ਕਹਿੰਦੇ ਮੇਰੇ ਕੋਲ 1 ਘੰਟੇ ਦਾ ਟਾਈਮ ਆ, ਉਹ ਸਿੱਧੇ ਗੀਤ ਦਿੰਦੇ ਆ 2 ਵਾਰੀ ਪੜ੍ਹੋ ਜੀ ਜਿਸ ਕਰਕੇ, ਚਲੋ ਮਾਈ ਕਿਤੇ ਹੋ ਗਏ ਹੋ ਗਏ, ਉਹਨਾਂ ਦੇ ਨਾਲ ਭਾਵਨਾ ਹੀ ਨਹੀਂ ਜੁੜੀ। ਇੱਕ ਬੱਚਾ ਮਾਂ ਪੇਟ 'ਚ ਰੱਖ 9 ਮਹੀਨੇ ਬਾਅਦ ਜਨਮ ਦਿੰਦੀ ਆ, ਅਤੇ ਇੱਕ ਜਿਹੜਾ ਤੁਰੇ ਜਾਂਦੇ ਆ ਉਹਨੂੰ ਕਿਸੇ ਦੇ ਗੋਦ 'ਚ ਪਾ ਦੇਣਾ, ਉਹ ਦੋਨਾਂ ਦੇ ਅਡੋਪਟ ਕਰ ਲੈਣਾ, ਉਹ ਫ੍ਰੀਕੁਐਂਸੀ ਉਹਨਾਂ ਦੀ ਮੋਹ ਦੀ ਫ੍ਰੀਕੁਐਂਸੀ ਨਹੀਂ ਜੁੜਦੀ, ਬਸ ਇਹੀ ਚੱਕਰ ਆ ਜੀ।
0: ਅਤੇ ਤੁਸੀਂ ਹੁਣ ਤੱਕ ਜਿਹੜੇ ਗੀਤ ਲਿਖੇ ਆ ਉਹ ਕਿਹੜੇ ਕਿਹੜੇ ਸਿੰਗਰਸ ਨੇ ਗਾਏ ਆ?
1: ਮੈਂ ਜੀ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਵੀ ਅੱਜ ਵੀ ਸਾਰਿਆਂ ਦੇ ਨਾਂ ਲੈ ਨਹੀਂ ਹੋਣੇ, ਕਿਉਂਕਿ 500 ਗੀਤ ਜਿਹੜੇ ਹੈਗੇ ਉਹਦੇ ਵਿੱਚ ਕਈਆਂ ਨੇ ਤਾਂ ਕਾਫ਼ੀ ਗਾਏ, ਜਿੱਦਾਂ ਹੰਸ ਭਾਜੀ ਨੇ ਲਗਭਗ 39 ਜਾਂ 40 ਗਾਏ ਆ, ਬਿੰਦ ਰਖੇ ਜੀ ਨੇ 15 ਗਾਏ, ਬਿੱਟੀ ਜੀ ਨੇ ਵੀ ਇੰਨੇ ਖੋਣੇ, ਲਹਿਮਰ ਜੀ ਦੇ ਇਹਨਾਂ ਤੋਂ ਜ਼ਿਆਦਾ ਆ, ਹੋਰ ਵੀ ਕਾਫ਼ੀ ਕਲਾਕਾਰ ਆ, ਅਤੇ ਕਈਆਂ ਨੇ 2-2, 3-3 ਵੀ ਗਾਏ, ਕਈਆਂ ਨੇ 1 ਵੀ ਗਾਇਆ, ਅਤੇ ਮੈਂ ਕੁਛ ਨਾਂ ਜਿਹੜੇ ਨਾ ਸਾਂਝੇ ਕਰਦਾ
0: ਜ਼ਰੂਰ ਜੀ।
1: ਮੇਰੇ ਮੈਂ ਸਭ ਦਾ ਧੰਨਵਾਦ ਕਰਦਾ ਜੀ, ਕੁਛ ਹੁਣ ਸਿੰਗਰ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ।

0: ਯੁੱਧ ਵੀਰ ਮਾਣਕ ਜੈਜ਼ ਧਾਮੀ ਸਰਬਜੀਤ ਚੀਮਾ ਸਲੀਮ ਸਾਬਰਕੋਟੀ ਡੀ ਸੰਨੀ ਦੀਪ ਬਾਜਵਾ ਰਾਏ ਜੁਝਾਰ ਜੀ ਸ਼ਰਮੀਲਾ ਗੋਗੀ ਬੈਂਸ ਗੁਰਪ੍ਰੀਤ ਢੱਟ ਹਰਵਿੰਦਰ ਟਾਂਡੀ ਮਕਬੂਲ ਗੋਰਾ ਚੱਕਵਾਲਾ ਗੁਰਿੰਦਰ ਪੱਡਾ ਮਦਨ ਸ਼ੌਂਕੀ ਰਵਿੰਦਰ ਘੋੜਾ ਹਰਮਿੰਦਰ ਨੂਰਪੁਰੀ ਅਵਤਾਰ ਰੰਧਾਵਾ ਨਰਿੰਦਰ ਮਾਵੀ ਭਾਈ ਅਮਨਦੀਪ ਸਿੰਘ ਜੀ ਅੰਮ੍ਰਿਤਸਰ ਵਾਲੇ ਭਾਈ ਦਵਿੰਦਰ ਸਿੰਘ ਸੋਢੀ ਜੀ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ ਬੀਬੀ ਪ੍ਰੀਤਮ ਕੌਰ ਮੁੰਬਈ ਵਾਲੇ ਮਨਿੰਦਰ ਮੰਗਾ ਜੌਨੀ ਸੂਫੀ ਵਿਜੇ ਚੌਧਰੀ ਕੁਲਤਾਰ ਜਾਨ ਜੀਤਾ ਜਾਨੀ ਬਲਵੀਰ ਕਮਲ ਹਰਭਜਨ ਸ਼ੇਰਾ ਆਦੇਸ਼ ਪਾਲ ਪਿੰਦਾ ਜੱਟ ਦੇ ਹੋਰ ਅਨੇਕਾਂ ਹੈਗੇ ਆ ਜੀ। ਮੈਂ ਬਾਕੀਆਂ ਤੋਂ ਪਹਿਲਾਂ ਮਾਫ਼ੀ ਮੰਗ ਲਈ, ਫਿਰ ਦੁਬਾਰਾ ਮਾਫ਼ੀ ਮੰਗਦਾ ਮੈਂ, ਸਾਰੇ ਨਾਂ ਫਿਰ ਨਹੀਂ ਬੋਲ ਹੁੰਦੇ।
1: ਬਹੁਤ ਵੱਡੇ ਨਾਮ ਨੇ ਜਿਹੜੇ ਤੁਸੀਂ ਲਏ ਨੇ, ਹੰਸ ਭਾਜੀ ਨੇ ਜਿੱਦਾਂ ਤੁਸੀਂ ਦੱਸਿਆ ਕਿ 40 ਦੇ ਕਰੀਬ ਤੁਹਾਡੇ ਗੀਤ ਗਾਏ, ਐਡਾ ਵੱਡਾ ਗਾਇਕ ਜਦੋਂ ਕਿਸੇ ਗੀਤਕਾਰ ਨੂੰ 40 ਗੀਤਾਂ ਲਈ ਚੁਣਦਾ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਆਪ ਚ।
0: ਇਹ ਜੀ ਚਲੋ ਗੱਲ

0: ਦਿੱਲੀ ਮੈਂ ਦੱਸਦਾ ਇੱਕ ਤਾਂ ਮੈਂ ਨਾ ਫਲਾਵਟੀ ਗੱਲਾਂ ਨਹੀਂ ਕਰਦਾ, ਰਿਐਲਿਟੀ ਵਾਲੀਆਂ ਹੁੰਦੀਆਂ ਸੱਚੀਆਂ, ਕਿਉਂਕਿ ਉਹ ਗੱਲ ਤੁਸੀਂ ਕੱਲ ਹੰਸਬਾਜੀ ਵੀ ਆਉਣ ਮੈਂ ਹੋਰ ਤਰ੍ਹਾਂ ਕੀਤੀ ਹੋਵੇ ਉਹ ਕਹਿਣ ਦੇ ਤਾਂ ਗੱਲ ਕਹੀ ਨਹੀਂ। ਜਦੋਂ ਪਹਿਲੀ ਐਲਬਮ ਉਹਨਾਂ ਨੇ ਕੀਤੀ ਉਹ 'ਚ 3 ਗੀਤ ਸੀਗੇ ਮੇਰੇ ਅਤੇ 40 ਗੀਤ ਟੋਟਲ ਸੀਗੇ ਇਕੱਠੇ ਕੀਤੇ, ਜਿਹਦੇ ਵਿੱਚ ਬਹੁਤ ਮਹਿਨਾਜ ਜਿਹੜੇ ਗੀਤਕਾਰ ਸੀ ਪੁਰਾਣੇ ਵੱਡੇ ਲੈਵਲ ਦੇ ਉਹਨਾਂ ਦੇ ਵੀ ਸੀਗੇ ਅਤੇ ਮੇਰੇ ਵੀ ਸੀਗੇ, ਅਤੇ ਕਈਆਂ ਦੇ ਤਾਂ ਇੱਕ ਵੀ ਪਸੰਦ ਨਹੀਂ ਆਇਆ ਭਾਅ ਜੀ ਨੂੰ। ਹੰਸ ਭਾਅ ਜੀ ਬੈਠੇ ਸੀ, ਟੀ ਸੀਰੀ ਦੇ ਮੈਨੇਜਰ ਬੈਠੇ ਸੀਗੇ, ਨਾਲ ਉਹਨਾਂ ਦੀ ਹੋਰ ਟੀਮ ਬੈਠੀ ਸੀ ਅਤੇ ਨਾਲ ਅਤਲ ਸ਼ਰਮਾ ਜੀ ਮਿਊਜ਼ਿਕ ਡਾਇਰੈਕਟਰ। ਉਦੋਂ ਇਹ ਨਹੀਂ ਹੁੰਦਾ ਪਤਾ ਵੀ ਕਿਹੜਾ ਗੀਤ ਕਿਹਦਾ ਆ, ਸਥਾਈ ਅੰਤਰੇ ਸਿਰਫ ਉੱਥੇ ਸੁਣਾਉਣੇ ਹੁੰਦੇ, ਇੱਕ ਬੰਦੇ ਨੂੰ ਕਾਗਜ਼ ਦਿੱਤੇ ਹੁੰਦੇ ਸਥਾਈ ਅੰਤਰੇ ਬੋਲੀ ਜਾ, ਜੇ ਤਾਂ ਸਾਰਿਆਂ ਨੇ ਜੈਸ ਭਰ ਦੇਣੀ ਅਤੇ ਉਹ ਓਕੇ ਹੋ ਜਾਣਾ। ਹੋਇਆ ਇੱਦਾਂ ਜੀ, ਮੇਰੇ ਵਾਲੇ ਫਾਈਲ ਪਹਿਲਾਂ ਆ ਗਈ, ਪਹਿਲਾਂ ਸੁਣਾਇਆ, ਉਹ ਟਾਈਟਲ ਬਣਿਆ ਬਾਅਦ ਵਿੱਚ ਹਿਰਦੇ ਹਰੀ ਵਸਾ ਲਓ।
1: ਅੱਛਾ ਜੀ।
0: ਦੁੱਖ ਭੰਜਨ ਦੁੱਖ ਭੰਜਨੀ ਬੇਰੀ, ਸਾਧ ਸੰਗਤ ਨਾ ਲਾਭੋ ਦੇਰੀ। ਦੁੱਖ ਭੰਜਨ ਦੁੱਖ ਭੰਜਨੀ ਬੇਰੀ, ਜਿੱਥੇ ਵਰਸੇ ਰਹਿਮਤ ਤੇਰੀ, ਸਾਧ ਸੰਗਤ ਨਾ ਲਾਭੋ ਦੇਰੀ। ਕਾਗੋ ਹੰਸ ਹੋ ਜਾਂਦੇ ਅੰਮ੍ਰਿਤ ਕੁੰਡ ਨਹਾ ਕੇ, ਹਿਰਦੇ ਹਰੀ ਵਸਾ ਲਓ ਜੀ ਹਰਿਮੰਦਰ ਜਾ ਕੇ। ਅਤੇ ਉਹ ਪਹਿਲਾ ਗੀਤ ਓਕੇ ਹੋ ਗਿਆ। ਫਿਰ ਦੂਜਾ ਇੱਕ ਨਵੇਂ ਸਟਾਈਲ ਦਾ ਸੀਗਾ, ਮੈਂ ਚੇਂਜ ਕੀਤਾ ਵੀ ਤਾਰਾਂ ਤਾਰਾਂ ਤਾਰਾਂ ਰਣ ਵਿੱਚ ਖੜਕ ਰਹੀਆਂ, ਤੇਗਾਂ ਤੇ ਤਲਵਾਰਾਂ ਭੱਜਦੇ ਖਾਨ ਪਏ ਜਿਉਂ ਮਿਰਗਾਂ ਦੀਆਂ ਡਾਰਾਂ। ਇੱਕ ਇੱਕ ਖਾਲਸੇ ਨੇ ਸੋਧੇ ਦੁਸ਼ਟ ਹਜ਼ਾਰਾਂ, ਰਹਿਮਤ ਸਤਿਗੁਰ ਦੀ ਪੈ ਸਿੰਘ ਮਾਰਦੇ ਮਾਰਾਂ। ਇਹ ਦੂਜਾ। ਤੀਜਾ ਸੀਗਾ ਵੀ ਪਾਣੀ ਜਿਹਨੂੰ ਵੀ ਪਿਲਾਵਾਂ ਤੇਰਾ ਨੂਰ ਦਿਸਦਾ। ਉਹ 40 ਗੀਤਾਂ 'ਚੋਂ ਪਹਿਲੇ 3 ਗੀਤ ਮੇਰੇ ਸਿਲੈਕਟ ਹੋ ਗਏ, 8 ਗੀਤ ਹੋਣੇ ਸੀਗੇ। ਚੌਥਾ ਜਦੋਂ ਮੁੰਡਾ ਬੋਲਣ ਲੱਗਾ, ਕਿਉਂਕਿ ਮੇਰੇ 15 ਗੀਤ ਸੀਗੇ ਅਤੇ ਵਿੱਚੋਂ ਕੁਛ ਇੱਕ ਨੂੰ ਇਹ ਪਤਾ ਲੱਗ ਗਿਆ ਵੀ ਵਰਡਿੰਗ ਕਿਹਦੀ ਹੈਗੀ ਆ, ਪਹਿਲਾਂ ਨਾਂ ਜੀ ਉਹਨਾਂ ਨੇ ਡਿਸਕਸ ਕੀਤਾ ਵੀ ਫਲਾਨੇ ਤੋਂ ਇੰਨੇ ਲਿਆਂਦੇ ਉਹ ਤੋਂ ਇੰਨੇ ਲਿਆਂਦੇ,
1: ਅਤੇ
0: ਉਹਨਾਂ ਨੇ ਫਿਰ ਮੇਰਾ ਨਾਂ ਲੈ ਕੇ ਅੰਦਾਜ਼ੇ ਨਾਲ ਹੀ ਗਿਆ ਵੀ ਸਾਰੇ ਹੁਣ ਉਹਦੇ ਹੀ ਪਾ ਲੈਣੇ ਆ। ਉਹ 3 ਗੀਤ ਹੋਏ ਪਹਿਲਾਂ ਰਿਕਾਰਡ। ਉਹ ਤੋਂ ਅਗਲੀ ਐਲਬਮ ਦੇ ਵਿੱਚ ਹੰਸ ਭਾਅ ਜੀ ਨੇ ਟੀ ਸੀ ਵਾਲਿਆਂ ਨੂੰ ਕਹਿਤਾ, ਉੜਪੁਰੀ ਕੋਲੋਂ ਗੀਤ ਲੈ ਆਓ, ਅਤਲ ਜੀ ਕੋਲੋਂ ਕੰਪੋਜੀਸ਼ਨਾਂ ਬਣਾ ਦਿਓ ਅਤੇ ਮੈਨੂੰ ਸਟੂਡੀਓ ਦਾ ਟਾਈਮ ਦੱਸ ਦਿਓ, ਹੁਣ ਮੈਂ ਮੈਟਰ 'ਚ ਦਖਲ ਨਹੀਂ ਦੇਣਾ। ਜਿੰਨੇ ਉਹਨਾਂ ਨੇ 3 ਐਲਬਮਾਂ, ਸਿੱਖੀ ਦੀਆਂ ਸ਼ਾਨਾਂ, 300 ਸਾਲਾਂ, ਹਜ਼ੂਰ ਸਾਹਿਬ, ਹੁਣ ਉੱਤਰ ਪ੍ਰਦੇਸ਼ 'ਚ ਲਿਆ, ਤਾਂ ਹੋਰ ਵੀ ਕਿੰਨੇ ਗੀਤ ਹੈਗੇ। ਬਸ ਉਹਨਾਂ ਨੇ ਫਿਰ ਮੈਟਰ ਮੈਂ ਭੇਜ ਦੇਣਾ, ਅਤਲ ਜੀ ਨੇ ਕੰਪੋਜੀਸ਼ਨਾਂ ਬਣਾ ਦੇਣੀਆਂ ਅਤੇ ਮਿਊਜ਼ਿਕ ਆਪਣੇ ਹੰਸ ਭਾਅ ਜੀ ਨੇ ਆ ਕੇ ਡਬਿੰਗ ਕਰ ਦੇਣੀ। ਇਹ ਇੱਦਾਂ ਦੀ ਗੱਲ ਹੋਈ ਹੈ ਜੀ।
1: ਬਹੁਤ ਵਧੀਆ ਸਫ਼ਰ ਜਿਹੜਾ ਹੈ।
0: ਪਹਿਲੇ ਗੀਤ ਗਾ ਕੇ ਹੰਸ ਭਾਅ ਜੀ ਗਏ, ਤਾਂ ਤੜਕੇ ਦਾ ਟਾਈਮ ਸੀ ਉਹਨਾਂ ਦੀ, ਅਮੈਰੀਕਾ ਦੀ ਫਲਾਈਟ ਸੀ ਅਤੇ ਮੈਨੂੰ ਟਾਈਮ ਯਾਦ ਆ ਵੀ ਤਕਰੀਬਨ 1.5 ਜਾਂ 2 ਦੇ ਵਿੱਚ ਦਾ ਟਾਈਮ ਹੋਣਾ ਅਤੇ ਮੈਂ ਸੁੱਤਾ ਆਇਆ ਸੀਗਾ, ਤਾਂ ਭਾਅ ਜੀ ਦਾ ਫੋਨ ਆਇਆ ਮੈਨੂੰ, ਕਹਿੰਦੇ ਮੈਂ ਏਅਰਪੋਰਟ ਜਾ ਰਿਹਾ ਸ਼ਾਹਬਾਦ ਦੇ ਕੋਲ ਹਾਂ, ਹਰਵਿੰਦਰ ਤੂੰ ਮਾਲਕ ਨਾਲ ਜੁੜਿਆ ਆ, ਜੁੜੀ ਰੂਹ ਆ, ਗੀਤਾਂ ਤੋਂ ਉਹਨਾਂ ਨੂੰ ਵਿੱਚੋਂ ਫੀਲ ਹੋਇਆ। ਮੈਂ ਕਿਹਾ ਭਾਅ ਜੀ ਅਸੀਂ ਕਿੱਥੇ ਹੈਗੇ ਹਾਂ ਅਤੇ ਅਸੀਂ ਤਾਂ ਦੁਸ਼ਟ ਬੰਦੇ ਹਾਂ, ਤੁਸੀਂ ਫਕੀਰ ਬੰਦੇ ਹੋ, ਰੂਹ ਦੇ ਵੀ ਫਕੀਰ ਹੋ ਅਤੇ ਉੱਦਾਂ ਵੀ ਫਕੀਰੀ ਤੁਹਾਡੇ 'ਚ ਹੈਗੀ ਆ, ਅਤੇ ਮੈਂ ਕਿਹਾ ਤੁਸੀਂ ਜੁੜੇ ਹੋ। ਇਹ ਉਹਨਾਂ ਦੇ ਮੇਰੇ ਲਈ ਇੱਕ ਬਲੈਸਿੰਗ ਸੀ, ਵਰਡਿੰਗ ਸੀ
1: ਜੀ। ਅਤੇ ਤੁਹਾਡੀਆਂ ਬੋਲੀਆਂ ਦੀ ਹੁਣ ਗੱਲ ਕਰਦੇ ਹਾਂ, ਧਾਰਮਿਕ ਗੀਤ ਤਾਂ ਨੋ ਡਾਊਟ ਤੁਹਾਡੇ ਸੁਪਰ ਡੁਪਰ ਹਿੱਟ ਰਹੇ ਨੇ ਅਤੇ ਬੋਲੀਆਂ ਵੀ ਬਹੁਤ ਜ਼ਿਆਦਾ ਚੱਲੀਆਂ। ਜੇ ਅੱਜ ਅਸੀਂ ਬੋਲੀਆਂ ਸੁਣਨੀਆਂ ਹੋਣ ਤਾਂ ਸਾਡੀ ਪਹਿਲੀ ਜਿਹੜੀ ਦਿਲੀ ਖੁਆਇਸ਼ ਹੁੰਦੀ ਹੈ ਕਿ ਹਰਵਿੰਦਰ ਓੜਪੁਰੀ ਦੀਆਂ ਬੋਲੀਆਂ ਸੁਣੀਆਂ ਜਾਣ, ਸਾਨੂੰ ਬੜੀ ਓਰਿਜਨੈਲਿਟੀ ਜਿਹੜੀ ਫੀਲ ਹੁੰਦੀ, ਭਾਵੇਂ ਉਹ ਸਤਵਿੰਦਰ ਬਿੱਟੀ ਨੇ ਉਹ ਬੋਲੀਆਂ ਤੁਹਾਡੀਆਂ ਬੋਲੀਆਂ ਹੋਣ, ਭਾਵੇਂ ਬਿੰਦ ਰੱਖਿਆ ਸਾਹਿਬ ਨੇ,
0: ਯੁੱਧਵੀਰ ਮਾਣਕ, ਸਰਬਜੀਤ ਚੀਮਾ, ਨਰਿੰਦਰ ਮਾਵੀ, ਹੋਰ ਵੀ ਕਲਾਕਾਰ ਬਹੁਤ ਹੈਗੇ ਇਹਨਾਂ ਨੇ। ਬਿੰਦ ਰੱਖਿਆ ਜੀ ਦੀ ਆਵਾਜ਼ ਵਿੱਚ ਮੇਰੀ ਬਹੁਤ ਐਲਬਮਾਂ 'ਚ ਬੋਲੀਆਂ ਆਈਆਂ, ਮੇਲਾ ਗੀਤਾਂ ਦਾ ਵਿੱਚ, ਮੇਲਾ ਗੀਤਾਂ ਦਾ ਵਿੱਚ ਵੀ ਬੋਲੀ ਪਾ ਮਿੱਤਰਾ, ਅਤੇ ਉਸ ਤੋਂ ਬਾਅਦ ਨਵੇਂ ਸਾਲ ਦੇ ਪ੍ਰੋਗਰਾਮ ਸੀਗੇ, ਅਤੇ ਫਿਰ ਇਸ਼ਕੇ ਦੀ ਅੱਗ ਵਿੱਚ ਵੀ ਸੀ, ਇੱਕ ਦੋ ਹੋਰ ਐਲਬਮਾਂ 'ਚ ਜ਼ਿਆਦਾ ਜਿਹੜੀਆਂ ਚੱਲੀਆਂ, ਬੱਲੇ ਬੱਲੇ ਵੀ ਕਰਤੇ ਮਲੰਗ ਬਾਣੀਏ, ਰੱਖੇ ਤੇਰੇ ਖਾਤਾ ਹਰਵਿੰਦਰ ਸੰਭਾਲ ਕੇ, ਫੋਟੋ ਤੇਰੀ ਬਟੂਏ 'ਚ ਪਾਈ ਫਿਰਦਾ, ਤੈਨੂੰ ਓੜ ਪੂਰੀ ਦਿਲ 'ਚ ਵਸਾਈ ਫਿਰਦਾ, ਤੇ ਹੁਣ ਜਾਂ ਜਿਹੜੀ ਧੁਰਿੰਦਰ 2 ਦੇ ਵਿੱਚ ਹੈਗੀਆਂ,
1: ਬਿਲਕੁਲ ਉਹ ਤਾਂ ਵਰਲਡ ਵਾਈਲਡ ਹੁਣ ਫੇਮਸ ਹੋ ਗਿਆ। ਭਾਜੀ ਉਹ ਕਿੱਦਾਂ ਸਪੱਬ ਬਣਿਆ?
0: ਬਸ ਮਾਲਕ ਹੀ ਜਾਣਦਾ, ਮੈਨੂੰ ਤਾਂ ਪਤਾ ਨਹੀਂ, ਬੇਟਾ ਮੇਰਾ ਟੋਰਾਂਟੋ ਆ, ਨਾਲ ਹੁਣ ਆਇਆ ਸਨਪ੍ਰੀਤ, ਤੇ ਇਹ ਫਿਲਮ ਦੇਖ ਕੇ ਆਇਆ ਧੁਰਿੰਦਰ 2, ਇਹਦਾ ਫੋਨ ਆਇਆ, ਇਹਨੇ ਫਿਰ ਬੋਲੀਆਂ ਕਰਕੇ ਤਾਂ ਉਹ ਸਿਰਫ ਇਹਨੇ ਕੁਛ ਸੋਹਣੀ ਲੱਗੀ ਸਟਾਰਟਿੰਗ 'ਚ, ਤੇ ਇਹਨੇ ਕਲਿੱਪ ਬਣਾਇਆ ਉਹਨਾਂ ਕੋ, ਤੇ ਉਹ ਜਿਹੜੇ ਦੇਖਿਆ ਕਹਿੰਦਾ ਪਾਪਾ ਦੀਆਂ ਆ, ਤੇ ਫਿਰ ਉਹ ਕਹਿੰਦਾ ਉੱਤੇ ਸਕਰੀਨ ਤੇ ਨਾਮ ਵੀ ਉਹਨਾਂ ਨੇ ਦਿੱਤਾ, ਤੇ ਇਹਨੇ ਫਿਰ ਮੈਨੂੰ ਭੇਜਿਆ, ਫਿਰ ਮੈਨੂੰ ਬੜੀ ਖੁਸ਼ੀ ਹੋਈ, ਫਿਰ ਮੈਂ ਵੀ ਫਿਲਮ ਦੇਖ ਕੇ ਆਇਆ। ਇਹ ਟੀ ਸੀਰੀਜ਼ ਦੇ ਕੋਲ ਹੀ ਸੀਗੀਆਂ ਬੋਲੀਆਂ ਨਾ ਬਿੰਦ ਰੱਖੀ ਵਾਲੀਆਂ, ਇਹ ਫਿਲਮ ਵੀ ਉਹਨਾਂ ਨੇ ਪ੍ਰੋਡਿਊਸ ਕੀਤੀ ਆ, ਤੇ ਬਾਕੀ ਫਿਰ ਮੇਰੀ ਹਾਜ਼ਰੀ ਇੱਦਾਂ ਹੋਣੀ ਸੀ ਉਹ ਵੀ ਵੱਡੇ ਪੱਧਰ ਤੇ ਧਰਿੰਦਰ 2 ਚ ਹੋਣੀ ਸੀ।
1: ਜਦੋਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਥੀਏਟਰ ਚ ਲੱਗਣ ਤੋਂ ਬਾਅਦ ਤੁਹਾਡੇ ਬੇਟੇ ਨੂੰ ਪਤਾ ਲੱਗਿਆ ਕਿ ਇਹ ਤਾਂ ਪਾਪਾ ਦੀਆਂ ਬੋਲੀਆਂ ਜਿਹੜੀਆਂ ਮੈਂ ਸੁਣ

0: ਤੁਹਾਨੂੰ ਫੀਲ ਕਿੱਦਾਂ ਦਾ ਹੋਇਆ?
1: ਉਹ ਮੈਂ ਉਹਦਾ ਬੁੱਲੇ ਸ਼ਾਹ ਵਾਲਾ ਵੀ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਜਦੋਂ ਕੋਈ ਗੀਤ ਫਲਾਪ ਹੋ ਜਾਵੇ ਉਹਦਾ ਦੁੱਖ ਨਹੀਂ ਕਰਨਾ ਚਾਹੀਦਾ, ਜੇ ਕੋਈ ਹਿੱਟ ਹੋ ਜਾਵੇ ਤਾਂ ਬਹੁਤ ਉਛਲਣਾ ਨਹੀਂ ਚਾਹੀਦਾ। ਤੇ ਬਸ ਨੋਰਮਲੀ ਇੱਕ ਚਾਹ ਤਾਂ ਹੁੰਦਾ ਹੀ ਆ ਜੀ, ਹਨਾ ਵੀ ਤੇ ਮਨੁੱਖੀ ਮਨ ਹੈਗਾ ਆ, ਤੇ ਉਤਰਾ ਚੜਾ ਹੁੰਦੇ, ਚਲੋ ਲੱਗਾ ਵੀ ਕਹਿਣ ਜੋਗੇ ਹੋ ਗਿਆ ਵੀ ਹਿੰਦੀ ਫਿਲਮ ਵਿੱਚ ਵੀ ਮੇਰੀ ਹਾਜ਼ਰੀ ਹੋ ਗਈ ਆ। ਉਹ ਪਰਮਾਤਮਾ ਨੇ ਲਵਾਈ ਆ ਜੀ, ਨਹੀਂ ਤਾਂ ਹੋਰ ਬਥੇਰੇ ਗੀਤ ਸੀਗੇ ਹੋਰ ਵੀ ਆ ਸਕਦੇ ਸੀ, ਪਰ ਉਹ ਮੇਰੇ ਹਿੱਸੇ ਆਉਣਾ ਸੀਗਾ।
0: ਵੈਸੇ ਤਾਂ ਮੈਂ ਬਹੁਤੇ ਗੀਤ ਤੁਹਾਡੇ ਸੁਣੇ ਹੋਏ ਨੇ, ਪਰ ਇੱਕ ਗੀਤ ਨਾਲ ਮੈਂ ਬੜੀ ਪਰਸਨਲੀ ਅਟੈਚ ਆ, ਧਾਰਮਿਕ ਗੀਤ ਹੈ ਸਤਵਿੰਦਰ ਬਿੱਟੀ ਹੁਣਾਂ ਦਾ ਦਾਤਾ ਧੰਨ ਤੇਰੀ ਸਿੱਖੀ। ਕਿਉਂਕਿ ਜਦੋਂ ਅਸੀਂ ਸਕੂਲ ਜਾਣਾ, ਰਸਤੇ ਦੇ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਹੋਣਾ ਤੇ ਉਹ ਲੱਗਿਆ ਹੋਣਾ ਗੀਤ, ਔਰ ਉਹੀ ਲੱਗਿਆ ਹੋਣਾ। ਅਗਲੀ ਗੱਲ ਇਹ ਆ, ਇਹ ਨਹੀਂ ਕਿ ਧਾਰਮਿਕ ਗੀਤਾਂ ਦੀ ਕੋਈ ਲਿਸਟ ਸੀ ਤੇ ਇੱਕ ਇੱਕ ਕਰਕੇ ਚੱਲਦੀ ਸੀ, ਸਤਵਿੰਦਰ ਬਿੱਟੀ ਹੀ ਚੱਲਦੀ ਸੀ ਔਰ ਇਹੀ ਗੀਤ, ਔਰ ਏਦਾਂ ਦਾ ਮਕਬੂਲ ਸੀਗਾ
1: ਨਗਰ ਕੀਰਤਨ ਹੋਵੇ, ਉੱਥੇ ਆਪਣਾ ਨਗਰ ਕੀਰਤਨ ਵਾਲਾ ਜਰੂਰ ਚੱਲਦਾ, ਸੰਗਤ ਆਉਂਦੀ ਓੜਪੁਰੀ ਪਈ ਘੱਤ ਬਹੀਰਾ।
0: ਤੇ ਸਬੱਬ ਕਿੱਦਾਂ ਬਣਿਆ ਸੀ ਬਿੱਟੀ ਨੂੰ ਇਹ ਗੀਤ ਦੇਣ ਦਾ, ਔਰ ਕਦੇ ਲਿਖਣ ਲੱਗਿਆ ਸੋਚਿਆ ਸੀ ਕਿ ਗੀਤ ਅਮਰ ਹੀ ਹੋ ਜਾਣਾ?
1: ਇਹ ਕਿਸੇ ਦਾ ਵੀ ਨੀ ਪਤਾ ਹੁੰਦਾ, ਜਦੋਂ ਕੋਈ ਵੀ ਆਪਾਂ ਲਿਖਤ ਲਿਖਦੇ ਆ ਇਹ ਨੀ ਪਤਾ ਹੁੰਦਾ ਵੀ ਰਿਕਾਰਡ ਹੋਣਾ ਕਿ ਨਹੀਂ ਹੋਣਾ। ਫਸਲ ਬੀਜਦੇ ਆ ਨਾ, ਤੇ ਪਤਾ ਨੀ ਕਿਹੜਾ ਬੂਟਾ ਉੱਗਣਾ, ਕਿਹੜਾ ਚੱਲਣਾ, ਕਿਹਨੇ ਚੱਲ ਕੇ ਵੀ ਫਲ ਦੇਣਾ ਤੇ ਕਿਹਨੇ ਨਹੀਂ ਫਲ ਦੇਣਾ ਨਾ। ਏਦਾਂ ਹੀ ਕੋਈ ਹਰ ਗੀਤ ਦਾ ਇੱਕ ਮੁਕੱਦਰ ਹੁੰਦਾ ਆ, ਇਹ ਬਿੱਟੀ ਜੀ ਦੇ ਹਿੱਸੇ ਆਉਣੇ ਸੀਗੇ, ਹੋਰ ਵੀ ਉਹਨਾਂ ਦੇ ਬੜੇ ਨਗਰ ਕੀਰਤਨ ਦੇ ਦਰਸ਼ਨ ਪਾਈਏ ਤੋਂ ਅੱਗੇ ਉਹਨਾਂ ਦੇ ਸਿੱਖ ਧਰਮ ਵਿੱਚ ਔਰਤ ਦੀ ਵੀ ਮੈਂ ਪੂਰਾ ਸੁਣਾ ਦਿੰਦਾ ਉਹਦੀਆਂ ਲਾਈਨਾਂ। ਮੁੱਢ ਕਦੀਮੋਂ ਉਸਤਤ ਕਰਦੀ ਆਈ ਗੁਰਬਾਣੀ ਔਰਤ ਦੀ, ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਅਮਰ ਕਹਾਣੀ ਔਰਤ ਦੀ। ਸਿੱਖ ਇਤਿਹਾਸ ਵਿੱਚ ਔਰਤ ਦਾ ਹਰ ਇੱਕ ਕਿਰਦਾਰ ਲਸਾਨੀ ਏ, ਸਿੱਖ ਧਰਮ ਵਿੱਚ ਔਰਤ ਦੀ ਵੀ ਬਹੁਤ ਵੱਡੀ ਕੁਰਬਾਨੀ।
0: ਬਹੁਤ ਵਧੀਆ, ਬਹੁਤ ਵਧੀਆ।
1: ਔਰ ਇਹ ਕਿਸੇ ਨੇ ਪਹਿਲਾਂ ਨਹੀਂ ਇਹਦਾ ਇਹਦੇ ਬਾਰੇ ਕਿਹਾ, ਸਿੰਘਾਂ ਦੀਆਂ ਮਾਰਾਂ ਤਾਂ ਸਾਰੇ ਕਹੀ ਜਾਂਦੇ ਆ, ਸਿੰਘਣੀਆਂ ਦੀਆਂ ਮਾਰਾਂ ਵੀ ਬਹੁਤ ਹੈ ਨਾ,
0: ਬਹੁਤ ਘੱਟ।
1: ਹਾਂਜੀ, ਇਹ ਵੀ ਬਹੁਤ ਅੱਛਾ ਸੀ। ਹੋਰ ਫਿਰ ਉਹਨਾਂ ਦਾ ਸੀ ਵੀ ਏਕੇ ਦੀ ਥੋੜ ਬਣੀ ਦੋਖੀ ਫਿਰਦੇ ਪਾਟਕ ਪਾਉਂਦੇ, ਸਿੱਖ ਬਣ ਕੇ ਸਿੱਖੀ ਨੂੰ ਅੰਦਰੋਂ ਅੰਦਰੀ ਢਾਹ ਨੇ ਲਾਉਂਦੇ, ਸੰਭਲੋ ਤੁਸੀਂ ਖਾਲਸਾ ਜੀ ਇਕੱਠੇ ਹੋ ਕੇ ਸੋਚ ਵਿਚਾਰੋ, ਬੁੱਕਲਦਿਆਂ ਨਾਗਾਂ ਤੋਂ ਰਹਿਣਾ ਬਚ ਕੇ ਸਿੰਘ ਸਰਦਾਰੋ।
0: ਬਹੁਤ ਵਧੀਆ।
1: ਜਾਂ ਹਜ਼ੂਰ ਸਾਹਿਬ ਦੇ ਗਿਣੇ ਨਹੀਂ ਜਾ ਸਕਦੇ ਜੋ ਬਲੀਦਾਨ ਖਾਲਸੇ ਦੇ, ਅੰਬਰ ਛੋਹਦੇ ਤਾਹੀਓ ਇਹ ਨਿਸ਼ਾਨ ਖਾਲਸੇ ਦੇ। ਤੇ ਇਹ ਧਾਰਮਿਕ ਗੀਤ ਵੀ ਕਾਫੀ ਉਹਨਾਂ ਨੇ ਗਾਏ, ਫਿਰ ਬੋਲੀਆਂ ਅੱਜ ਤੱਕ ਕਿਹੜੀਆਂ ਸਭ ਤੋਂ ਵੱਧ ਚੱਲਦੀਆਂ, ਗੜ ਗੜ ਕਰਦੇ ਬੱਦਲ ਵਧਦੇ, ਢਹਿ ਗਿਆ ਛੜੇ ਦਾ ਕੋਠਾ, ਚਾਰ ਚ ਫੇਰੇ ਪਾਣੀ ਪਾਣੀ, ਡਿੱਗ ਵੀ ਵਿਖਾ ਕੇ ਗੋਤਾ, ਅੱਖੀਆਂ ਮਾਰ ਗਿਆ ਜੈਲਦਾਰ ਦਾ
0: ਪੋਤਾ। ਹਾਂਜੀ,
1: ਬੋਲੀਆਂ ਗਾਈਆਂ। ਫਿਰ ਉਹਨਾਂ ਨੇ ਇੱਕ ਫੁਲਕਾਰੀ ਗੀਤ ਗਾਇਆ ਸੀਗਾ ਮੇਰਾ, ਓਟਿਆਂ ਦੇ ਵਿੱਚ ਮੇਰੇ ਸੂਈ ਚੁੱਭ ਗਈ, ਨਿਗਾਹ ਤੇਰੇ ਵੱਲ ਚੰਨਾ ਜਦੋਂ ਮਾਰੀ, ਬਾਰ ਬਾਰ ਮਾਰਨਾ ਗਲੀ ਚ ਗੇੜੀਆਂ ਮੇਰੀ ਕੱਢਣੋਂ ਪਈ ਹੈ ਫੁਲਕਾਰੀ। ਉਹਦੇ ਵਿੱਚ ਵੀ ਬੋਲੀਆਂ ਸੀਗੀਆਂ, ਉਹ ਵੀ ਬਹੁਤ ਵਧੀਆ ਰਹੀਆਂ। ਫਿਰ ਇੱਕ ਪੀ ਟੀ ਸੀ ਅਤੇ ਸਪੀਡ ਰੈਕਡ ਨੇ ਵੀ ਰਿਕਾਰਡ ਕੀਤੀਆਂ ਸੀਗੀਆਂ ਜੀ, ਅਤੇ ਕਾਫੀ ਚਰਚਾ ਰਹੀ ਹੈ ਬੋਲੀਆਂ ਦੀ ਜੀ।
0: ਬਿਲਕੁਲ ਜੀ, ਉਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ, ਪਹਿਲਾਂ ਲਿਖਿਆ ਬੜਾ ਸੋਹਣਾ, ਫਿਰ ਬਿੱਟੀ ਹੁਣਾਂ ਨੇ ਪਰਫੋਰਮ ਬੜਾ ਸੋਹਣਾ ਕੀਤਾ। ਜਿੱਦਾਂ ਮੈਂ ਹੁਣ ਤੁਹਾਡੇ ਨਾਲ ਜਿੰਨਾ ਕੁ ਚਿਰ ਹੋ ਗਿਆ ਮੈਨੂੰ ਗੱਲਾਂ ਕਰਦੇ ਨੂੰ, ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਇਹ ਗੀਤਕਾਰੀ ਨਾ ਬੰਨ ਲਓ
1: ਜੀ,
0: ਇਹ ਚੀਜ਼ਾਂ ਸਾਂਭ ਲਓ, ਇਹ ਰੱਖ ਲਓ, ਇਹ ਕਿਤੇ ਸੇਵ ਕਰ ਲਓ।
1: ਹਾਂਜੀ।
0: ਤੇ ਭਾਜੀ ਗਾਂ ਫੈਮਿਲੀ ਚ ਵੀ ਕੋਈ ਇੰਟਰਸਟਿਡ ਆ?
1: ਨਹੀਂ ਜੀ, ਕੋਈ ਨੀ। ਬੇਟਾ ਮੇਰਾ ਨਾਲ ਆਇਆ ਉਦਾਂ ਥੋੜਾ ਇੱਧਰ ਬਾਹ ਵਸਦਾ ਹੈਗਾ, ਮੀਡੀਆ ਨਾਲ ਤਾਂ ਹੈ ਪਰ ਲਿਖਣ ਵਾਲੇ ਪਾਸੇ ਨੂੰ ਨੀ।
0: ਠੀਕ ਹੈ ਜੀ।
1: ਫੈਮਿਲੀ ਤੇ ਕੀ ਸਾਂਭਣਾ, ਮੈਂ ਤਾਂ ਆਪ ਆਪਣੇ ਤਾਂ ਦਿਖਾ ਲਾਂ ਗੀਤ, ਮੈਂ ਤਾਂ ਕੋਈ ਕਿਤਾਬ ਨਹੀਂ ਛਾਪੀ, ਕੋਈ ਡੈਰੀ ਡੂਰੀ ਨਹੀਂ ਬਹੁਤੀ ਲਾਈਓ, ਤੇ ਆਪਣਾ ਦੇਸੀ ਜਿਹਾ ਕੰਮ ਆ, ਜਟਕਾ ਕੰਮ ਆ। ਦੇਖੋ ਤਾਂ ਇਕੱਲੇ ਇਕੱਲੇ ਜਿਹੜੇ ਵੀ ਗੀਤ ਤੁਸੀਂ ਹੈਰਾਨ ਹੋ ਜੂਗੇ, ਜਿਹੜੇ ਕਿ ਆਉਣ ਵਾਲੇ ਆ, ਜਿਹੜਾ ਪਹਿਲਾਂ ਹੀ ਨਿਕਲਿਆ ਇਹ ਸੁਣਾ ਦਿੰਦਾ ਤੁਹਾਨੂੰ। ਇਹ ਪਹਿਲਾਂ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ, ਇਹ ਲਿਖਿਆ ਬਹੁਤ ਪੁਰਾਣਾ, ਕੈਨੇਡਾ ਟੋਰਾਂਟੋ ਹੀ ਲਿਖਿਆ ਸੀ, ਇੱਕ ਅੱਧਾ ਪਹਿਰਾ ਇਹਦੇ ਵਿੱਚ ਐਡ ਕੀਤਾ ਹੋਰ। ਇਹ ਜਦੋਂ ਵੀ ਮੈਂ ਸੁਣਾ ਕਿਸੇ ਵੀ ਸਮੇਂ ਸੁਣਾਇਆ ਨਾ, ਅੱਜ ਤੋਂ 5 ਸਾਲ ਪਹਿਲਾਂ, 10 ਸਾਲ ਪਹਿਲਾਂ ਮਹਿਫਲਾਂ ਵਿੱਚ ਵੀ, ਤੇ ਇੱਦਾਂ ਲੱਗਦਾ ਵੀ ਇਹ ਤਾਂ ਹੁਣ ਦੇ ਮਾਹੌਲ ਤੇ ਲਿਖਿਆ ਆ। ਇਹਦੇ ਵਿੱਚ ਹੈਗਾ ਜੀ ਇੱਕ ਬਜ਼ੁਰਗ ਜੋੜਾ ਜਿਹੜਾ ਨਾ, ਤੀਵੇਂ ਆਦਮੀ ਕਾਫੀ ਬਿਰਧ ਅਵਸਥਾ ਦੇ ਪਏ ਹੋਗਾ, ਲੰਮੇ ਆਪੋ ਵਿੱਚ ਗੱਲਾਂ ਕਰਦੇ ਆ, ਤੇ ਉਹ ਸੋਚਦੇ ਅੱਜ ਕੱਲ੍ਹ ਦੇ ਹਾਲਾਤ ਮਾਹੌਲ ਨੂੰ ਸੋਚਦੇ ਆ ਤੇ ਆਪਣਾ ਸਮਾਂ ਯਾਦ ਕਰਦੇ ਆ। ਉਹ ਕਹਿੰਦੇ, ਭਰੀਆਂ ਕਤਲਾਂ ਨਾਲ ਅਖਬਾਰਾਂ, ਘੁੰਮਦੀਆਂ ਅਰਧ ਨਗਨ ਮੁਟਿਆਰਾਂ, ਸੰਗਾਂ ਸ਼ਰਮਾਂ ਤਾਰਾਂ ਤਾਰਾਂ, ਇੱਜ਼ਤ ਲੁੱਟਦੀ ਸ਼ਰੇ ਬਜ਼ਾਰਾਂ, ਹਾਕਮ ਫਿਰ ਵੀ ਲੈਣ ਨਾ ਸਾਰਾਂ, ਐਸਾ ਹਾਲ ਨਾ ਮੰਦਾ ਸੀ, ਬਾਪੂ ਬੇਬੇ ਕਰਨ ਵਿਚਾਰਾਂ ਵਕਤ ਤਾਂ ਪਹਿਲਾਂ ਹੀ ਚੰਗਾ ਸੀ।

0: ਬਾਪੂ ਬਾਪੂ ਬੇਬੇ ਕਾਹਨੂੰ ਵਿਚਾਰਾਂ ਵਕਤ ਤਾਂ ਪਹਿਲਾਂ ਹੀ ਚੰਗਾ ਸੀ। ਚੰਗਾ ਕਿੱਦਾਂ ਸੀ? ਘੁੰਮਣੀ ਚਾਟੀ ਵਿੱਚ ਮਧਾਣੀ, ਅੰਮ੍ਰਿਤ ਵੇਲਾ ਤੇ ਗੁਰਬਾਣੀ, ਕਿੱਥੇ ਗਈ ਪ੍ਰਭਾਤ ਸੁਹਾਣੀ, ਦਿਸਦੀ ਸੱਥ ਨਾ ਦਿਸਦੇ ਹਾਣੀ, ਹੁਣ ਤਾਂ ਮਸਲੇ ਬਣ ਗਏ ਪਾਣੀ, ਰੋਟੀ ਸੇਕਦੀਆਂ ਸਰਕਾਰਾਂ ਕਰਕੇ ਗੋਰਖ ਧੰਦਾ ਜੀ। ਬਾਪੂ ਬੇਬੇ ਕਾਹਨੂੰ ਵਿਚਾਰਾਂ ਵਕਤ ਤਾਂ ਪਹਿਲਾਂ ਹੀ ਚੰਗਾ ਸੀ, ਨਾ ਹੁਣ ਬੋੜ ਤੇ ਨਾ ਉਹ ਛਾਵਾਂ, ਵੰਡ ਲੈ ਬਾਪੂ ਵੰਡੀਆਂ ਮਾਵਾਂ, ਵੰਡਦੇ ਸੀ ਜੋ ਖੁਸ਼ੀਆਂ ਚਾਵਾਂ, ਚਾਚੇ ਤਾਏ ਬਣੇ ਬਲਾਵਾਂ, ਅੱਡੋ ਅੱਡ ਨੇ ਸਭ ਦੀਆਂ ਰਾਹਾਂ, ਉਹੀਓ ਆ ਜਾਣ ਫੇਰ ਬਹਾਰਾਂ ਜਦ ਘਰ ਵਗਦੀ ਗੰਗਾ ਸੀ। ਬਾਪੂ ਬੇਬੇ ਕਰਨ ਵਿਚਾਰਾਂ ਵਕਤ ਤਾਂ ਪਹਿਲਾਂ ਚੰਗਾ ਸੀ, ਇਹ ਕਾਫੀ ਲੰਬਾ ਜੀ, ਮੈਂ ਲਾਸਟ ਤੇ ਜਾਂਦਾ ਹੁਣ। ਛਿੰਝਾਂ ਤੀਆਂ ਤਰਿੰਜਣਾ ਮੇਲੇ, ਨਾ ਕੋਈ ਖਾੜੇ ਵਿੱਚ ਡੰਡ ਪੇਲੇ, ਗੱਭਰੂ ਬੇਬਸ ਨੇ ਅਲਵੇਲੇ, ਚਿੱਟਾ ਪਾਉਂਦਾ ਫਿਰੇ ਝਮੇਲੇ। ਮੈਂ ਤਾਂ ਸੋਚਦਾ ਚਿੱਟੇ ਦਾ ਉੱਧਰ ਹੀ ਝਮੇਲੇ, ਇੱਥੇ ਵੀ ਬਹੁਤ ਖ਼ਬਰਾਂ ਸੁਣਦਾ ਪੜ੍ਹਦਾ। ਜਾਵਣ ਨਿੱਤ ਹਜ਼ਾਰਾਂ ਜੇਲੇ, ਮਾਪੇ ਲਾਉਂਦੇ ਫਿਰਨ ਗੁਹਾਰਾਂ, ਦੋਸ਼ੀ ਹੋਰ ਕੋਈ ਬੰਦਾ ਸੀ। ਬਾਪੂ ਬੇਬੇ ਕਰਨ ਵਿਚਾਰਾਂ ਵਕਤ ਤਾਂ ਪਹਿਲਾਂ ਚੰਗਾ ਸੀ। ਵੱਖੋ ਵੱਖਰੇ ਗੁਰੂ ਦੁਆਰੇ, ਪਿੰਡਾਂ ਦੇ ਵਿੱਚ ਪਾਸੇ ਚਾਰੇ, ਡੂੰਘੀਆਂ ਰਮਜ਼ਾਂ ਕੌਣ ਵਿਚਾਰੇ, ਮੁੱਕਦੇ ਜਾਂਦੇ ਨੇ ਭਾਈਚਾਰੇ। ਵੰਡੀਆਂ ਬਹੁਤ ਵੱਧ ਗਈਆਂ, ਦਿੱਲੀਏ ਕਿਉਂ ਬਦੋਸ਼ੇ ਮਾਰੇ, ਸਾਡੇ ਚੌਂਕਾਂ ਵਿੱਚ ਹਜ਼ਾਰਾਂ ਕੈਸੀ ਖੂਨੀ ਦੰਗਾ ਸੀ। ਹੋ ਗਏ ਖੂਹ ਤੇ ਹਲਟ ਪੁਰਾਣੇ, ਗੁੰਮ ਗਏ ਜਮਲੇ ਜੱਟ ਦੇ ਗਾਣੇ, ਜੰਮਦੇ ਅਕਲਾਂ ਦੇਣ ਨਿਆਣੇ, ਵਰਤੇ ਓੜ ਪੁਰੀ ਕੀ ਭਾਣੇ, ਕੱਲੇ ਤੰਦ ਨੇ ਉਲਝੇ ਤਾਣੇ, ਪਈਆਂ ਗੱਲ ਹਰਵਿੰਦਰਾ ਹਾਰਾਂ, ਨਾ ਕੋਈ ਫਾਂਸੀ ਫੰਦਾ ਜੀ। ਬਾਪੂ ਬੇਬੇ ਕਰਨ ਵਿਚਾਰਾਂ ਵਕਤ ਤਾਂ ਪਹਿਲੇ ਚੰਗਾ।
1: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਸੱਚਾਈ ਹੈ, ਕੌੜੀ ਹੈ
0: ਵਿੱਚ, ਹੋਰ ਬੜੀਆਂ ਕੌੜੀਆਂ ਹੈਗੀਆਂ, ਮੈਂ ਕਿਹਾ ਵੀ ਜ਼ਿਆਦਾ ਸਮਾਂ ਇੱਧਰ ਨਾ।
1: ਬਿਲਕੁਲ ਜੀ, ਦਿਲ ਕਰਦਾ ਵੀ ਅੱਜ ਗੱਲਾਂ ਕਰੀ ਜਾਈਏ, ਗੱਲਾਂ ਮੁੱਕਣੀਆਂ ਨਹੀਂ, ਸਮਾਂ ਸਾਡੇ ਕੋਲ ਥੋੜਾ, ਪਰ ਜਿੰਨੀਆਂ ਕੁ ਮੇਰੇ ਤੋਂ ਹੋਈਆਂ ਮੈਂ ਕਰ ਜਾਣੀਆਂ ਨੇ। AI ਦਾ ਜ਼ਮਾਨਾ ਆ ਗਿਆ ਜੀ, ਆਰਟੀਫਿਸ਼ਲ ਇੰਟੈਲੀਜੈਂਸ, ਉਹਨੂੰ ਤੁਸੀਂ ਇੱਕ ਟਾਈਟਲ ਜਿਹਾ ਦੇਣਾ ਤੇ ਗੀਤ ਉਹ ਤੁਹਾਨੂੰ ਬਣਾ ਕੇ ਦੇ ਦਿੰਦੀ, ਪਤਾ ਨਹੀਂ ਕਿੱਥੋਂ ਵੋਕੈਬਲਰੀ ਲੈ ਆਉਂਦੀ। ਇਸ ਸਮੇਂ ਨੇ ਕਲਾ ਵੀ ਖਾ ਲੈਣੀ ਹੈ ਤੇ ਕਲਾਕਾਰ ਵੀ ਖਾ ਲੈਣੇ ਆ, ਡਰ ਨਹੀਂ ਲੱਗਦਾ ਭਾਜੀ ਵੀ ਇਸ ਸਮੇਂ ਤੋਂ?
0: ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਜੀ, ਹਰ ਚੀਜ਼ ਦੇ ਗਾਹਕ ਹੈਗੇ ਆ। ਸਮੇਂ ਸਮੇਂ ਨਾਲ ਕਈ ਨਵੀਆਂ ਖੋਜਾਂ ਹੋਈਆਂ, ਸਭ ਕੁਛ ਹੋਇਆ, ਤੇ ਕਈ ਖੋਜਾਂ ਜਿਹੜੀਆਂ ਕੁਛ ਹੱਦ ਤੱਕ ਤਾਂ ਠੀਕ ਹੁੰਦੀਆਂ। ਹੁਣ ਰੋਟੀ ਤਾਂ ਨਹੀਂ ਗੂਗਲ ਤੋਂ ਡਾਊਨਲੋਡ ਹੁੰਦੀ,
1: ਬਿਲਕੁਲ
0: ਉਹ ਤਾਂ ਸਾਨੂੰ ਕਰਨੀ ਪੈਂਦੀ ਆ। ਇਸ ਕਰਕੇ ਸਾਡੀ ਜਿਹੜੀ ਓਰਿਜਨੈਲਿਟੀ ਹੈ ਨਾ, ਸਾਡਾ ਅਸਲੀ ਸੰਗੀਤ ਆ, ਉਹ AI ਨੇ ਨਹੀਂ ਦੇਣਾ। ਸੰਗੀਤ ਦੇ ਵਿੱਚ ਤਾਂ ਸਮੇਂ ਦੇ ਨਾਲ ਸੰਗੀਤ ਹੁੰਦਾ ਆ। ਹੁਣ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਪਤਾ ਹੋਵੇ, ਇਹ ਤੁਹਾਨੂੰ ਪਤਾ ਵੀ ਲਾਵਾਂ ਕਿਉਂ ਕਹਿੰਦੇ ਸੀ 12 ਵਜੇ ਤੱਕ ਕਰ ਲਓ,
1: ਤੁਸੀਂ ਦੱਸੋ ਜੀ।
0: ਮੈਂ ਬਾਕੀਆਂ ਨੂੰ ਵੀ ਚਲੋ ਸਾਂਝੀ ਕਰਨੀ ਚਾਹੁੰਦਾ ਵੀ ਜਿਹੜੇ ਸ਼ਬਦ ਲਾਵਾਂ ਵਿੱਚ ਵਰਤੇ ਜਾਂਦੇ ਆ, ਉਹਨਾਂ ਦਾ ਜਿਹੜਾ ਟਾਈਮ ਆ 12 ਵਜੇ ਤੋਂ ਪਹਿਲਾਂ ਪਹਿਲਾਂ ਦਾ, ਤੇ ਬਹੁਤੇ ਤਾਂ ਧਿਆਨ ਹੀ ਦਿੰਦੇ, ਉਹ ਤਾਂ 2-3 ਵਜੇ 2:30 ਵਜੇ ਬਰਾਤ ਆਉਂਦੀ ਹੈ, ਤੇ ਜਦੋਂ ਅਸੀਂ ਉਹ ਬੇਅਦਬੀ ਵਾਲੇ ਮਾਹੌਲ 'ਚ ਸਾਰਾ ਕੁਛ ਕਰਦੇ ਹਾਂ, ਫਿਰ ਤਲਾਕ ਕਿੰਨੇ ਵੱਧ ਰਹੇ। ਅੱਗੇ ਕਦੇ ਸੁਣਿਆ ਸੀ ਵੀ ਤਲਾਕ ਹੋਇਆ?
1: ਬਿਲਕੁਲ ਠੀਕ
0: ਹੈ, ਇੰਨੇ ਵੱਡੇ ਪੱਧਰ ਦੇ ਵਿਆਹ ਕਰਕੇ ਗਹਿਣੇ ਗੱਟੇ ਪਾ ਕੇ ਤੇ ਤਲਾਕ ਕਿਉਂ ਹੋਣ ਰਹੇ ਆ? ਕਿਉਂਕਿ ਅਸੀਂ ਆਪ ਹੀ ਪਹਿਲਾਂ ਹੀ ਬੇਤਰਤੀਬੀਆਂ ਤੇ ਬੇਤਰਤੀਮੀਆਂ ਸ਼ੁਰੂ ਕਰ ਲਈਆਂ, ਤੇ AI ਜਿਹੜੀ ਹੈ ਇਹ ਆਈ ਆ, ਹੌਲੀ ਹੌਲੀ ਇਹਦਾ ਬਦਲ ਆ ਜਾਣਾ, ਉਹਦਾ ਆ ਜਾਣਾ। ਅੱਜ ਤੋਂ ਸੈਂਕੜੇ ਸਾਲ, ਹਜ਼ਾਰਾਂ ਸਾਲ ਪਹਿਲਾਂ ਵੀ ਸੋਨਾ ਤੇ ਲੋਹਾ ਅਲੱਗ ਅਲੱਗ ਸੀਗੇ, ਹੀਰਾ ਤੇ ਪੱਥਰ ਅਲੱਗ ਅਲੱਗ ਸੀਗੇ, ਤੇ ਏਦਾਂ ਹੀ ਇਹ ਰਹਿਣੇ ਆ। ਉਹ ਇਹ ਤਾਂ ਹੋਣਾ ਨਹੀਂ ਹੈਗਾ ਵੀ ਫਲਾਨੀ ਧਾਤ ਆ ਗਈ ਤੇ ਸੋਨਾ ਮਾਈਨਸ ਹੋ ਗਿਆ ਜਾਂ ਹੀਰੇ ਦੀ ਖਤਮ ਹੋ ਗਈ, ਤੇ AI ਦਾ ਆਪਣਾ ਹੈਗਾ ਹੈ। ਦੁਨੀਆ ਜਿਹੜੀ ਸ਼ੋਰਟਕੱਟ ਭਾਲਦੀ, ਜਿਹੜੇ ਚਾਹੁੰਦੇ ਵੀ ਮਿਹਨਤ ਨਾ ਕਰਾਂ
1: ਜੀ,
0: ਇਹ ਇਕੱਲਾ ਮਿਊਜ਼ਿਕ ਨਾਲ ਹੀ ਨਹੀਂ, ਹੁਣ ਕਿੰਨੀਆਂ ਲੇਡੀਜ਼ ਵੀ ਹੈ ਜਿਹੜੀਆਂ ਉਹ ਬੱਚੇ ਨੂੰ ਦੁੱਧ ਨਹੀਂ ਪਿਲਾਉਂਦੀਆਂ, ਮੇਰੀ ਫਿਗਰ ਖਰਾਬ ਹੋ ਜੂਗੀ, ਖਾਸ ਕਰਕੇ ਫਿਲਮ ਇੰਡਸਟਰੀ ਦੇ ਵਿੱਚ, ਤੇ ਉਹ ਫਿਰ ਬੱਚੇ ਦੇ ਵਿੱਚ ਫਿਰ ਮੋਹ ਦੇ ਕਿੱਥੋਂ ਆਉਣੇ ਆ? ਉਹਦੇ ਵਿੱਚ ਤਾਂ ਫਿਰ ਉਹ ਕੁਛ ਹੀ ਆਉਣਾ ਆ, ਤਾਂ ਉਹਦੀ ਭਾਵਨਾ ਤਾਂ ਏਦਾਂ ਹੀ ਜੋ AI ਨੇ ਚੀਜ਼ ਬਣਾਉਣੀ, ਇਹ ਨੂੰ ਕੀ ਪਤਾ ਵੀ ਇਸ ਗੀਤ ਦੀ ਜਿਹੜੀ ਫੀਲਿੰਗ ਕੀ ਹੈ, ਇਹਦੇ ਵਿੱਚ ਰਾਗ ਕਿਹੜਾ ਚਾਹੀਦਾ ਆ, ਉਹ ਤੁਸੀਂ ਸੈਡ ਸੌਂਗ ਪਾ ਦਿਓ, ਦੂਜਾ ਪਾ ਦਿਓ, ਉਹ ਜਿੱਦਾਂ ਤਾਂ ਤੁਸੀਂ ਕਹਿਣਾ ਉਹਨੇ ਬਣਾ ਦੇਣਾ।
1: ਬਿਲਕੁਲ ਠੀਕ ਹੈ,
0: AI ਮਾੜੀ ਨਹੀਂ ਹੈਗੀ, ਦੀ ਦੁਰਵਰਤੋਂ ਨਾ ਹੋਵੇ। ਜੋ ਹੁਣ ਕੋਈ ਸੋਸ਼ਲ ਮੀਡੀਆ ਤੇ ਹੋ ਰਿਹਾ ਆ, ਮੂੰਹ ਕਿਸੇ ਦਾ, ਸਿਰ ਕਿਸੇ ਦਾ, ਕਈ ਕੁਛ ਲੋਕੀ ਫਿਰ ਗਲਤ ਇਹਦਾ ਫਾਇਦਾ ਲੈਂਦੇ ਆ
1: ਜੀ। ਮੈਂ ਨਾ ਤੁਹਾਡੀ ਇੱਕ ਵੀਡੀਓ ਦੇਖ ਰਹੀ ਸੀ, ਬਹੁਤ ਸਾਰੇ ਸਿੰਗਰਸ ਨੇ ਵੱਖ ਵੱਖ ਵੀਡੀਓਜ਼ ਅਪਲੋਡ ਕਰਕੇ ਤੁਹਾਨੂੰ ਵਧਾਈਆਂ ਦਿੱਤੀਆਂ ਸੀ ਜਦੋਂ ਤੁਹਾਡੀ ਰਿਟਾਇਰਮੈਂਟ ਹੋਈ ਸੀ। ਇਹ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਤੁਹਾਨੂੰ ਦਿਲੋਂ ਪਿਆਰ ਕਰਦੇ ਆ, ਤੁਹਾਡੀ ਖੁਸ਼ੀ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ,
0: ਤੇ ਉੱਥੋਂ ਮੈਨੂੰ ਪਤਾ ਲੱਗਾ ਵੀ ਤੁਸੀਂ ਮਾਸਟਰ ਜੀ ਵੀ ਰਹੇ। ਮੈਂ ਕਹਿਣਾ ਚਾਹੁੰਦਾ ਜੀ, ਇੰਨਾ ਪਿਆਰ ਕਰਦੇ ਆ ਵੀ ਸ਼ਬਦ ਹੁਣ ਮੈਂ ਦੱਸਣੇ ਤਾਂ ਨਹੀਂ ਚਾਹੁੰਦਾ, ਵੀ ਤੁਸੀਂ ਗੱਲ ਛੇੜੀ

0: ਮਲਕੀਤ ਭਾਜੀ ਤੱਕ ਦੇਖੋ ਐਡੇ ਸਟਾਰ ਬੰਦੇ ਆ ਜਿਹੜੇ ਉਹਨਾਂ ਨੂੰ ਬੁਲਾਉਣਾ ਹੋਵੇ ਪੈਸੇ ਦੇ ਕੇ ਜਾਂ ਹੋਰ ਇਹ ਮੇਰੇ ਬਸ ਦੀ ਤਾਂ ਗੱਲ ਹੈ ਹੀ ਨਹੀਂ ਕਿ ਆਮ ਦੇ ਬਸ ਦੀ ਵੀ ਨਹੀਂ ਹੈਗੀ ਐਡੇ ਸਟਾਰ ਬੰਦੇ ਤੇ ਉਹ ਕਹਿੰਦੇ ਵੀ ਮੇਰਾ ਉਦਣ ਲੰਡਨ ਸ਼ੋਅ ਆ ਨੇ ਤਾਂ ਮੈਂ ਤੇਰੇ ਜ਼ਰੂਰ ਆਉਣਾ ਸੀਗਾ ਇਸ ਮਾਹੌਲ ਤੇ ਜੈ ਜੀ ਭਾਜੀ ਨੇ ਮੇਰੇ ਤੋਂ ਸਰਪ੍ਰਾਈਜ਼ ਦੇਣ ਲਈ ਨਾ ਸਰਪ੍ਰਾਈਜ਼ ਦੇਣ ਲਈ ਉਦਣ ਉਹਨਾਂ ਦਾ ਸ਼ੋਅ ਸੀ ਗੋਆ ਤੇ ਉਹਨਾਂ ਨੇ 50 ਬੰਦਿਆਂ ਦੀ ਪਾਰਟੀ ਰੱਖੀ ਸੀਗੀ ਮੇਰੀ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਸੱਦ ਕੇ ਵੀ ਉਮਰ ਕਰਨਾ ਫਿਰ ਮੈਂ ਕਿਹਾ ਭਾਜੀ ਨਹੀਂ ਤੁਸੀਂ ਬਿਜ਼ੀ ਬਹੁਤ ਹੋ ਤੇ ਜਿਹੜਾ ਤੁਸੀਂ ਇੰਨਾ ਦੇਖੋ ਰੀਲ ਬਣਾ ਕੇ ਭੇਜੀ ਮਲਕੀਤ ਭਾਜੀ ਨੇ ਸੁਖਸ਼ਿੰਦਰ ਸ਼ਿੰਦਾ ਜੀ ਨੇ ਗੁਰਪ੍ਰੀਤ ਘੁੱਗੀ ਹੋਣਾ ਨੇ ਸਤਵਿੰਦਰ ਬੁੱਗੇ ਹੋਣਾ ਨੇ ਸਾਡੇ ਜੈਲੀ ਜੀ ਆ ਤੇ ਹੋਰ ਕਾਫੀ ਸਟਾਰ ਸਿੰਗਰ ਜਿਹੜੇ ਉਹਨਾਂ ਨੇ ਭੇਜੀਆਂ ਬਣਾ ਕੇ ਰੀਲਾਂ ਤੇ ਮੇਰੇ ਲਈ ਇਹੀ ਬਹੁਤ ਹੈਗਾ ਆ
1: ਅਸਲੀ ਕਮਾਈ ਤਾਂ ਹੋਈ
0: ਹੈ ਇਹੀ ਹੈ ਜੀ ਬਿਲਕੁਲ ਬਿਲਕੁਲ ਜੀ ਹਾਂਜੀ
1: ਕਦੇ ਇੱਕ ਕੌੜਾ ਜਿਹਾ ਸਵਾਲ ਪੁੱਛਣ ਲੱਗੀ
0: ਤੁਸੀਂ ਸਾਰੇ ਪੁੱਛੋ ਜਿਹੜੀਆਂ ਕੌੜੀਆਂ ਚੀਜ਼ਾਂ ਹੁੰਦੀਆਂ ਨਾ ਉਹਦਾ ਅਸਰ ਵਧੀਆ ਹੁੰਦਾ ਆ ਨਿੰਮ ਕੌੜੀ ਹੁੰਦੀ ਕਨੈਣ ਕੌੜੀ ਹੁੰਦੀ ਸੱਚਾਈ ਕੌੜੀ ਹੁੰਦੀ ਤੇ ਮੈਂ ਤਾਂ ਲਿਖਦਾ ਵੀ ਇੱਦਾਂ ਦੀਆਂ ਆ ਤੇ ਕਹਿੰਦਾ ਵੀ ਇੱਦਾਂ ਦੀਆਂ ਜ਼ਰੂਰ
1: ਤੁਸੀਂ ਜਿਵੇਂ ਦੱਸਿਆ ਕਿ 500 ਪਲੱਸ ਗੀਤ ਤੁਹਾਡੇ ਰਿਕਾਰਡ ਹੋ ਚੁੱਕੇ
0: ਨੇ
1: ਤੇ ਇਹਦਾ ਮਤਲਬ ਤੁਸੀਂ ਬਹੁਤ ਲਿਖੇ ਹੋਣਗੇ ਕੁਛ ਇਦਾਂ ਦੇ ਵੀ ਹੋਣਗੇ ਜਿਹੜੇ ਅਜੇ ਕਹੇ ਨਹੀਂ ਗਏ ਬਾਹਰ ਨਹੀਂ ਆਏ ਐਕਸੈਪਟ ਨਹੀਂ ਹੋਏ ਰਿਕਾਰਡ ਨਹੀਂ ਹੋਏ ਕਦੇ ਦੁੱਖ ਨਹੀਂ ਲੱਗਾ ਵੀ ਉਹ ਚੀਜ਼ਾਂ ਰਿਕਾਰਡ ਨਹੀਂ ਹੋਈਆਂ
0: ਦੇਖੋ ਲਿਖਣਾ ਇਹ ਮੇਰਾ ਸ਼ੌਂਕ ਆ ਤੇ ਇਹ ਲਈ ਕੋਈ ਪਰਮਾਤਮਾ ਦੀ ਲਾਇਬਿਲਟੀ ਥੋੜੀ ਵੀ ਮੈਨੂੰ ਇੰਨੀ ਕਕਲ ਦੇ ਵੀ ਮੈਂ ਗੀਤ ਲਿਖਾਂ ਵੀ ਤੋ ਮੇਰਾ ਹਰ ਗੀਤ ਰਿਕਾਰਡ ਕਰਾਵੇ ਜੇ ਰਿਕਾਰਡ ਕਰਾ ਤੇ ਹਿੱਟ ਵੀ ਕਰਾਵੇ ਹੈ ਐਵੇਂ ਅੜਾਮਾ ਦੇ ਜਾਣਾ ਜੇ ਆ ਮੇਰਾ ਰਿਕਾਰਡ ਨਹੀਂ ਹੋਇਆ ਗੀਤ ਬਹੁਤ ਵਧੀਆ ਹੈਗਾ ਜੇ ਉਹ ਲਿਖਾਉਂਦਾ ਹੀ ਨਾ ਲਿਖਾਉਂਦਾ ਤਾਂ ਉਹੀ ਆ ਬੁੱਧੀ ਤਾਂ ਉਹਦੀ ਦਿੱਤੀ ਆ ਨਾ ਆਪਣੇ ਤਾਂ ਕੁਛ ਨਹੀਂ ਹੈਗਾ ਅਸੀਂ ਤਾਂ ਬਸ ਆਪਣੇ ਤਾਂ ਹਉਮੇ ਆ ਆਪਣੇ ਤਾਂ ਆਪ ਗਾਉਣੇ ਆ ਹੋਰ ਕੁਛ ਨਹੀਂ ਤੇ ਉਹ ਲਿਖਾ ਤੇ ਉਹਨੇ ਇੰਨਾ ਬਹੁਤ ਹੈਗਾ ਨਹੀਂ ਰਿਕਾਰਡ ਹੋਏ ਕਿਤਾਬਾਂ ਚ ਹੋਣਗੇ ਜ਼ਰੂਰ ਥੋੜੀ ਸਾਰਾ ਕੁਛ ਆਪਣੇ ਜਿਉਂਦਿਆਂ ਹੀ ਹੋਣਾ ਚਾਹੀਦਾ ਆ ਆਪੇ ਜੇ ਇਹਨੂੰ ਚੰਗਾ ਲੱਗੂਗਾ ਕਰ ਲਊਗਾ
1: ਇੰਨਾ ਸਬਰ ਸੰਤੋਖ ਤੇ ਸੰਤੁਸ਼ਟੀ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡਾ ਆਨਸਰ ਸੁਣ ਕੇ
0: ਸੱਚੀ ਗੱਲ ਆ ਜੀ ਬਹੁਤ ਐਸੇ ਗੀਤ ਆ ਜਿਹੜੇ ਸਿੰਗਰਾਂ ਨੇ ਮੰਗੇ ਵੀ ਬਹੁਤ ਵਾਰੀ ਤੇ ਮੈਂ ਦਿੱਤੇ ਨਹੀਂ ਕੁਛ ਇੱਦਾਂ ਦੇ ਕਿਉਂਕਿ ਮੈਂ ਜੇ ਰੋਮਾਂਟਿਕ ਵੀ ਲਿਖੇ ਆ ਇਹ ਨਹੀਂ ਇਕੱਲੇ ਇਹੋ ਰੋਮਾਂਟਿਕ ਵੀ ਅਸੀਂ ਬੜੇ ਵਧੀਆ ਢੰਗ ਨਾਲ ਲਿਖ ਸਕਦੇ ਹਾਂ ਜ਼ਰੂਰੀ ਨਹੀਂ ਊਟ ਪਟੰਗੇ ਲਿਖਣੇ ਆ
1: ਜੀ ਜੀ
0: ਤੁਸੀਂ ਆਮ ਸੁਣਿਆ ਹੋਵੋ ਜੇ ਕੋਈ ਮੁਟਿਆਰ ਖੂਬਸੂਰਤ ਹੋਵੇ ਉਹਨੂੰ ਕਹਿ ਦਿੰਦੇ ਆ ਵੀ ਤਾਂ ਗੁਲਾਬ ਦੇ ਫੁੱਲ ਵਰਗੀ ਆ ਮੈਂ ਇਹ ਤੋਂ ਓਲਡ ਆਈਡੀਆ ਲਿਖਿਆ ਵਾਲਾਂ ਵਿੱਚ ਗੋਰੀ ਨੇ ਗੁਲਾਬੀ ਫੁੱਲ ਟੰਗਿਆ ਫੁੱਲ ਨੇ ਉਧਾਰਾ ਰੂਪ ਗੋਰੀ ਕੋਲੋਂ ਮੰਗਿਆ ਵੀ ਉਹ ਕਿੰਨੀ ਖੂਬਸੂਰਤ ਹੋਊਗੀ ਤੇ ਅੱਜ ਕੱਲ੍ਹ ਤਾਂ ਖੂਬਸੂਰਤੀ ਰਹਿ ਗਈ ਹੈ ਵੀ ਉਹਨੇ ਕੱਪੜੇ ਕਿੱਥੇ ਤੱਕ ਪਾਏ ਆ ਉਹਨੂੰ ਬਹੁਤੀਆਂ ਕੁੜੀਆਂ ਇਹੀ ਸਮਝਦੀਆਂ ਵੀ ਅਸੀਂ ਖੂਬਸੂਰਤ ਲੱਗੀਏ
1: ਕਿਸੇ ਨੂੰ ਆਈਡੀਆ ਨਹੀਂ ਆਇਆ ਹੋਣਾ ਫੁੱਲ ਤੋਂ ਵੀ ਸੋਹਣੀ ਫੁੱਲ ਤੋਂ ਵੀ ਉੱਤੇ ਮੁਟਿਆਰ ਕਰਨੀ
0: ਤੇ ਕਰਨੀ ਆ ਵੀ ਜਿਹੜਾ ਫੁੱਲ ਉਹ ਤੋਂ ਉਧਾਰਾ ਰੂਪ ਮੰਗਦਾ ਨਾਗ ਵੀ ਪਲੇਸਾਂ ਵਾਲੀ ਤੋਰ ਭੁੱਲ ਗਏ ਨੇ ਪਲੇਸ ਇੱਦਾਂ ਬਲੇਵੇਂ ਖਾ ਕੇ ਜਦੋਂ ਨਾਗ ਸੱਪ ਚੱਲਦਾ ਨਾਗ ਵੀ ਉਹ ਤੁਰਦੀ ਏਦਾਂ ਨਾ ਇੱਕ ਫੀਲ ਉਹਦਾ ਵਿਜੁਅਲਾਈਜ਼ ਵਿੱਚ ਹੋਇਆ ਤੇ ਨਾਗ ਵੀ ਪਲੇਸਾਂ ਵਾਲੀ ਤੋਰ ਭੁੱਲ ਗਏ ਨੇ ਬਾਗਾਂ ਵਿੱਚ ਪੈਲ ਪਾਉਣੀ ਮੋਰ ਭੁੱਲ ਗਏ ਨੇ ਦੀਦ ਲਈ ਖਲੋ ਗਿਆ ਜੋ ਗਲੀ ਵਿੱਚੋਂ ਲੱਗਿਆ ਵਾਲਾਂ ਵਿੱਚ ਗੋਰੀ ਨੇ ਗੁਲਾਬੀ ਫੁੱਲ ਟੰਗਿਆ ਤੇ ਆਪਾਂ ਰੋਮਾਂਟਿਕ ਗੀਤ ਇੱਦਾਂ ਦੇ ਵੀ ਤਾਂ ਲਿਖ ਸਕਦੇ ਹਾਂ ਨਾ ਜਾਂ ਫਿਰ ਤੇਰਾ ਗੋਰੀਏ ਗੁਲਾਬੀ ਰੰਗ ਚ ਹੋ ਗਿਆ ਵਿਹੜੇ ਵਿੱਚ ਨੱਚਦੀ ਦਾ ਸਾਰਾ ਵਿਹੜਾ ਨੀ ਗੁਲਾਬੀ ਰੰਗਾ ਹੋ ਗਿਆ ਤੈਨੂੰ ਤੱਕਿਆ ਜਦੋਂ ਦਾ ਓੜਪੁਰੀ ਨੇ ਗੀਤ ਗਾਉਂਦਾ ਤੇਰੇ ਪਿਆਰ ਦੇ ਬੇੜੀ ਤੇਰੇ ਨੀ ਸਹਾਰੀ ਅਸੀਂ ਠੇਲਤੀ ਹੁਣ ਠੇਲਤੀ ਸ਼ਬਦ ਬਹੁਤੇ ਨਹੀਂ ਪਤਾ ਤੇ ਬੇੜੀ ਤੇਰੇ ਨੀ ਸਹਾਰੀ ਅਸੀਂ ਠੇਲਤੀ ਡੋਬਦੇ ਜਾਂ ਭਾਵੇਂ ਤਾਰਦੇ ਤੇਰਾ ਤੱਕਣਾ ਕਲੇਜੇ ਪਾਰ ਡੋ ਗਿਆ ਡੋ ਪੈਣਾ ਇੱਕ ਤਾਂ ਉਹਨੂੰ ਨਾ ਹੌਲ ਪੈਂਦਾ ਉਹ ਫਲਾਣੇ ਨੂੰ ਅਸੀਂ ਚੜ੍ਹਦੇ ਕਿ ਉਹਦੇ ਹੌਲ ਪਏ ਇੱਕ ਡੋ ਪੈਣਾ ਜਿਹੜਾ ਜਿਹਦੇ ਐ ਝਰਨਾਟ ਛੇੜਨੀ ਤੇਰਾ ਤੱਕਣਾ ਕਲੇਜੇ ਪਾਰ ਡੋ ਗਿਆ ਗਿੱਧੇ ਵਿੱਚ ਨੱਚਦੀ ਦਾ ਤੇਰਾ ਗੋਰੀਏ ਗੁਲਾਬੀ ਰੰਗ ਚ ਹੋ ਗਿਆ ਸਾਰਾ ਵਿਹੜਾ ਨੀ ਗੁਲਾਬੀ ਰੰਗਾ ਹੋ ਗਿਆ ਤੇ ਇਹ ਜਿੱਦਾਂ ਮਰਜ਼ੀ ਲਿਖ ਲਓ ਸ਼ਰਾਬ ਦੀ ਗੱਲ ਕਰ ਲਓ ਸ਼ਰਾਬ ਦੇ ਇਤਿਹਾਸ ਤੇ ਮੈਂ ਗੀਤ ਲਿਖਿਆ ਦੇਵਤਿਆਂ ਨੇ ਰਲ ਕੇ ਇੱਕ ਸਕੀਮ ਲੜਾਈ ਏ ਰਤਨ ਤੇਰਵਾਂ ਪਾਉਣ ਲਈ ਕੀ ਵਿਉਂਤ ਬਣਾਈ ਏ ਸਾਗਰ ਮੰਥਨ ਕੀਤਾ ਮਤਲਬ ਰਗੜਿਆ ਰਿੜਕਿਆ ਮਤਲਬ ਸਾਗਰ ਮੰਥਨ ਕੀਤਾ ਕੋਈ ਕਸਰ ਨਾ ਛੱਡੀ ਆ ਦੇਵਤਿਆਂ ਨੇ ਦਾਰੂ ਸਾਗਰ ਰਿੜਕ ਕੇ ਕੱਢੀ ਆ ਹੈ ਕਸ਼ੀਦਿਆ ਪਾਣੀ ਡਿਸਟਿਲਡ ਵਾਟਰ ਹੈ ਕਸ਼ੀਦਿਆ ਪਾਣੀ ਗੁੜ ਦਾ ਅਰਕ ਵੀ ਕਹਿੰਦੇ ਨੇ ਕਹਿੰਦੇ ਮੌਜ ਬਹਿਸ਼ਤਾਂ ਦੀ ਕਈ ਨਰਕ ਵੀ ਕਹਿੰਦੇ ਨੇ ਕਈ ਪੀ ਕੇ ਚੁੱਪ ਧਾਰਦੇ ਕਈ ਗੱਪ ਮਾਰਦੇ ਵੱਡੀ ਆ ਦੇਵਤਿਆਂ ਨੇ ਦਾਰੂ ਸਾਗਰ ਰਿੜਕ ਕੇ ਕੱਢੀ ਆ ਤੇ ਇੱਦਾਂ ਹੀ ਹੋਰ ਬੜੇ ਅਲੱਗ ਅਲੱਗ ਟੌਪਿਕ ਹੈਗੇ ਆ ਹੁਣ ਹਥਿਆਰਾਂ ਦਾ ਜ਼ਿਆਦਾ ਚੱਲਦਾ ਰੌਲਾ ਰੱਪਾ ਮੈਂ ਉਹ ਤੋਂ ਉਲਟ ਲਿਖਿਆ ਅਸੀਂ ਦਿਲ ਨਾ ਕਾਲੇ ਰੱਖੇ ਰੱਖੀ ਕਾਲੀ ਥਾਰ ਕੁੜੇ ਸਾਡੇ ਯਾਰ ਗੰਡਾਸਿਆਂ ਵਰਗੇ ਕੀ ਕਰਨੇ ਹਥਿਆਰ ਕੁੜੇ
1: ਬਿਲਕੁਲ ਸਹੀ ਹੈ
0: ਤੇ ਅਸੀਂ ਉਹ ਠਰਕ ਵੀ ਪੂਰਾ ਕਰ ਸਕਦੇ ਹਾਂ ਲੇਕਿਨ ਇੱਕ ਦਾਇਰੇ ਚ ਰਹਿ ਕੇ ਇੱਕ ਲਿਮਿਟ ਵਿੱਚ ਰਹਿ ਕੇ ਸਭ ਨੂੰ ਗੱਲ ਕਹਿਣ ਦਾ ਹੱਕ ਆ ਸਭ ਨੂੰ ਸਭ ਕੁਛ ਕਰਨ ਦਾ ਹੱਕ ਆ ਪਰ ਜਿੱਥੋਂ ਤੁਹਾਡੀ ਟੈਰੀਟਰੀ

0: ਸ਼ੁਰੂ ਹੋ ਜਾਂਦੀ ਉੱਥੋਂ ਮੇਰਾ ਹੱਕ ਖਤਮ ਹੋ ਜਾਂਦਾ
1: ਬਿਲਕੁਲ ਠੀਕ ਹੈ
0: ਤੇ ਨਹੀਂ ਦੁਨੀਆ ਸਮਝਦੀ ਬਲਗਰ ਤੋਂ ਬਲਗਰ ਲਿਖਦੀ ਹੈ ਮਾੜੇ ਤੋਂ ਮਾੜਾ ਲਿਖਦੀ ਆ ਤਾਂ ਆ ਕੇ ਲੋਕਾਂ ਦੇ ਧਿਆਨ ਚ ਆ ਜਾਓ
1: ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਧਾਰਮਿਕ ਵੀ ਲਿਖਿਆ ਰੋਮਾਂਚਕ ਵੀ ਲਿਖਿਆ ਬੋਲੀਆਂ ਵੀ
0: ਲਿਖਿਆ ਸੈਡ ਸੌਂਗ ਵੀ
1: ਸੈਡ ਵੀ ਲਿਖਿਆ ਤੇ ਕਿਸ ਤਰ੍ਹਾਂ ਦਾ ਲਿਖਣਾ ਤੁਹਾਨੂੰ ਔਖਾ ਲੱਗਦਾ ਤੇ ਕਿਸ ਤਰੀਕੇ ਦਾ ਆਪ ਮੁਹਾਰਾ ਹੀ ਲਿਖਿਆ ਜਾਂਦਾ
0: ਔਖਾ ਕੋਈ ਨਹੀਂ ਲੱਗਦਾ ਜੀ ਸਾਰੇ ਮੇਰੇ ਲਈ ਇੱਕੋ ਜਿਹੇ ਆ ਤੇ ਸਿਰਫ ਇਹ ਹੁੰਦਾ ਜਦੋਂ ਕੋਈ ਕਹਿ ਦਿੰਦਾ ਨਾ ਵੀ ਮਿਊਜ਼ਿਕ ਡਾਇਰੈਕਟਰ ਸਾਹਿਬ ਕੰਪੋਜੀਸ਼ਨ ਦੇ ਦਿੰਦੇ ਆ ਜਾਂ ਸਿੰਗਰ ਕਹਿੰਦਾ ਵੀ ਗੁਣਗੁਣਾ ਕੇ ਤੇ ਇਦਾਂ ਤੇ ਉਹਦੇ ਵਿੱਚ ਫਿਰ ਮੈਨੂੰ ਨਾ ਫਿਰ ਦਿਲੋਂ ਘੱਟ ਤੇ ਦਿਮਾਗੋਂ ਲਿਖਣਾ ਪੈਂਦਾ
1: ਹਾਂਜੀ
0: ਇੱਕ ਹੁਣ ਇੱਥੇ ਹੋਵੇ ਵੀ ਲੀਕ ਵਾਈ ਆ ਭਾਈ ਲੀਕ ਦੇ ਉੱਤੋਂ ਉੱਤੋਂ ਦੀ ਚੱਲਣਾ ਉਹ ਫਿਰ ਤੋਰ ਤੁਹਾਡੀ ਹੋਰ ਹੋਊਗੀ ਜੇ ਇੱਥੇ ਹੋਵੇ ਭਾਈ ਅੱਜ ਤੋਂ ਘੁੰਮ ਕੇ ਜਿੱਧਰ ਮਰਜ਼ੀ ਗੇੜਾ ਲਾ ਕੇ ਤੂੰ ਆ ਜਾ ਇਹ ਦੋਨਾਂ ਚੀਜ਼ਾਂ ਦਾ ਫਰਕ ਆ ਹੁਣ ਕੱਲ੍ਹ ਵੀ ਮੇਰਾ ਬਹੁਤ ਪਿਆਰਾ ਦੋਸਤ ਮੰਗੀ ਮਾਲ ਤੇ ਬਹੁਤ ਅੱਛੇ ਸੁਰੀਲੇ ਸਿੰਗਰ ਆ ਉਹ ਜਿੰਨੇ ਵਧੀਆ ਗਾਉਂਦੇ ਉਨਾ ਵਧੀਆ ਲਿਖਦੇ ਉਹਨਾਂ ਦੇ ਗੀਤ ਬਹੁਤ ਕਲਾਕਾਰਾਂ ਨੇ ਗਾਏ ਕੱਲ੍ਹ ਫਿਰ ਉਹਨਾਂ ਕੋਲ ਹੀ ਸੀ ਮੈਂ ਸਾਰਾ ਦਿਨ ਅਤੇ ਉਹ ਬੈਠੇ ਬੈਠਿਆਂ ਚਾਹ ਪਾਣੀ ਪੀਂਦੇ ਹਾਂ ਤਾਂ ਗੱਲਾਂ ਬਾਤਾਂ ਇਹਨੇ ਸੁਣਾ ਕੁਛ ਸੁਣਾਇਆ ਅਤੇ ਕਹਿੰਦੇ ਗੀਤ ਬਹੁਤ ਵਧੀਆ ਆ ਅਤੇ ਸੀਗਾ ਉਹ ਸੁਣ ਲਓ ਅਤੇ ਕਹਿੰਦੇ ਡਿਊਟ ਬਣਨਾ ਚਾਹੀਦਾ ਮੈਂ ਕਿਹਾ ਕਿਹੜੀ ਔਖੀ ਗੱਲ ਆ ਕਾਪੀ ਪੈਨ ਚੱਕਿਆ ਅੱਧੇ ਤੋਂ ਬਾਅਦ ਉਹਨਾਂ ਨੇ ਲਿਖਾ ਦਿੱਤਾ ਬਾਕੀ ਮੈਂ ਫਿੱਟ ਕਰਕੇ ਤਾਂ ਮੈਂ ਫੜਾਇਆ ਮੈਂ ਕਿਹਾ ਲਓ ਜੀ ਫੜੋ ਅਤੇ ਕੋਈ ਗੀਤ ਜਿਹੜੇ ਆ ਕਈ ਗੀਤ ਮਾਲਕ ਮਿੰਟਾਂ ਸਕਿੰਟਾਂ ਹੀ ਲਿਖਾ ਦਿੰਦਾ ਜਿਹੜਾ ਨਗਰ ਕੀਰਤਨ ਗੀਤ ਸੀਗਾ ਜੀ ਇਹ 10 ਮਿੰਟ ਸਾਰਾ ਲਿਖ ਹੋ ਗਿਆ
1: ਸੀ
0: ਹਾਂਜੀ ਅਤੇ ਫਿਰ ਜੇ ਜੀ ਭਾਅ ਜੀ ਦਾ ਹੁਣ ਜਿਹੜਾ ਵੀਰ ਖਾਲਸਾ ਲੇਟੈਸਟ ਆਇਆ 1 ਜੂਨ ਨੂੰ ਰਿਲੀਜ਼ ਹੋਇਆ ਇਹ ਉਹਨਾਂ ਨੇ ਮੈਸੇਜ ਕੀਤਾ ਵੀ ਆਹ ਵੀਰ ਖਾਲਸਾ 'ਤੇ ਗੀਤ ਲਿਖਣਾ ਵੀਰ ਕੁੰਡਲੀਆ ਸਭ ਵੀਰ ਖਾਲਸਾ ਅਜੇ ਵੀ ਮਰਿਆ ਨਹੀਂ ਇਹ ਜਫਰਨਾਮਾ ਦੇ ਵਿੱਚ ਹੈਗੀ ਲਾਈਨ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਕਹੀ ਸੀ ਅਤੇ ਉਹ ਬਸ 4 ਕੁ ਮਿੰਟ ਲੱਗੇ ਹੋਣੇ ਟੋਟਲ ਜੀ ਬਾਕੀ ਚੱਲੀ ਜਾਂਦਾ ਜੀ ਸਾਰਾ ਬੜੀ ਸੰਤੁਸ਼ਟੀ ਆ ਜੋ ਮਾਲਕ ਲਿਖਾ ਰਿਹਾ ਕਰ ਰਿਹਾ ਉਹਦੇ ਨਾਲ ਬੜੇ ਮੈਂ ਸਕੂਨ ਆ ਕਿੰਨੇ ਦੇਸ਼ ਕਮਾ ਤੇ ਕਿੰਨੇ ਸਨਮਾਨ ਦਵਾ ਤੇ ਗੋਲਡ ਮੈਡਲ ਦਵਾ ਤੇ ਗਿਫਟ ਇੰਨੇ ਮਿਲਦੇ ਆ ਅਤੇ ਹੁਣ ਘਰੋਂ ਬੈਠੇ ਅਗਲੇ ਸਾਲ ਹੁਣ ਅਡਮਿੰਟਨ ਮਠਾਰੂ ਸਾਹਿਬ ਲਾਡੀ ਸੂਸਾਂ ਵਾਲਾ ਜੀ ਉਹਨਾਂ ਦੀ ਸਾਰੀ ਟੀਮ ਅਤੇ ਉਹਨਾਂ ਨੇ ਬੜਾ ਸਤਿਕਾਰ ਕੀਤਾ ਘਰੋਂ ਸੱਦਿਆ ਰਿਹਾਇਸ਼ ਸਾਰੀ ਉਹਨਾਂ ਵੱਲੋਂ ਸੀ ਆਉਣ ਲੱਗਿਆਂ ਜੇਬ ਦਾ ਸਤਿਕਾਰ ਕੀਤਾ ਉਹਨਾਂ ਨੇ ਅਤੇ ਇਹ ਕਿੱਡੀਆਂ ਵੱਡੀਆਂ ਇੱਕ ਇਹ ਵੀ ਤਾਂ ਰੱਬ ਦੀਆਂ ਦਾਤਾਂ ਹੀ ਆ ਨਾ ਉਹ ਵਿਧ ਬਣਾਉਂਦਾ ਤਾਂ ਵਿਧ ਬਣਦੀ ਆ ਫਿਰ ਇੱਥੇ ਮੋਨੂ ਜੀ ਕੋ ਆਇਆ ਮੋਨੂ ਢੱਠ ਹੋਣਾ ਕੋ ਇਹ ਮੇਰੇ ਬਹੁਤ ਪਿਆਰੇ ਨੇ ਇਹਨਾਂ ਦੇ ਵੱਡੇ ਭਰਾ ਕੁਲਦੀਪ ਢੱਠ ਸਾਹਿਬ ਅਮੈਰੀਕਾ ਨੇ ਅਤੇ ਪਰਿਵਾਰ ਕਧਾਲੀ ਆ ਉੱਥੇ ਸੋਨੂ ਜੀ ਸਰਪੰਚ ਜੀ ਸਾਰੇ ਬਹੁਤ ਮਾਲਕ ਦੀ ਕਿਰਪਾ ਇਹਨਾਂ ਦੇ ਨਾਲ ਜੌਲ ਸਾਹਿਬ ਆਏ ਇਹਨਾਂ ਦੇ ਅਤੇ ਮੇਰਾ ਬੇਟਾ ਟੋਰਾਂਟੋ ਤੋਂ ਆਇਆ ਅਤੇ ਅਸੀਂ ਸਾਰੇ ਇਕੱਠੇ ਇੱਥੇ ਕਰ ਰਹੇ ਹਾਂ ਮੀਡੀਆ 'ਤੇ ਅਤੇ ਬਹੁਤ ਪਿਆਰ ਮਿਲਦਾ ਜੀ ਸਭ ਤੋਂ ਵੱਡੀ ਗੱਲ ਆ ਵੀ ਇਹੀ ਮੇਰੀ ਪ੍ਰਾਪਤੀ ਆ ਅਤੇ ਇਹੀ ਮੇਰਾ ਮਾਣ ਸਨਮਾਨ ਆ ਅਤੇ ਦਿਲੋਂ ਮੈਂ ਕਰਦਾ ਸਾਰਿਆਂ ਦਾ ਤਾਂ ਮੇਰੇ ਸਾਰੇ ਮੈਨੂੰ ਵੀ ਦਿਲੋਂ ਪਿਆਰ ਕਰਦੇ ਆ ਜੀ
1: ਸੈਂਕੜੇ ਗੀਤ ਰਿਕਾਰਡ ਹੋਏ ਤੇ ਹਜ਼ਾਰਾਂ ਲਿਖੇ ਹੋਣਗੇ ਤੇ ਮਾਸਟਰਪੀਸ ਕਿਹਨੂੰ ਮੰਨਦੇ ਹੋ ਤੁਹਾਨੂੰ ਲੱਗਦਾ ਵੀ ਆਹ ਗੀਤ ਮੇਰਾ ਮਾਸਟਰਪੀਸ ਹੈ
0: ਕੋਈ ਅਜੇ ਤੱਕ ਸੁਣਨ ਨੂੰ ਜਿਹੜੇ ਕੋਈ ਚੰਗੇ ਲੱਗਦੇ ਉਹ ਤਾਂ ਕਹਿ ਸਕਦਾ ਉਹ ਮੈਂ ਜ਼ਿਆਦਾ ਬਿੰਦਰ ਖੀ ਦਾ ਗਾਇਆ ਰੀਤਾਂ ਸਿੱਖੀ ਦੀਆਂ ਜੱਗ ਤੋਂ ਨਿਆਰੀਆਂ ਤਲੀ ਤੇ ਆਜੋ ਸੀਸ ਧਰ ਕੇ ਸਿੰਘੋ ਸਿਰਾਂ ਵੱਟੇ ਲੈ ਲਓ ਸਰਦਾਰੀਆਂ ਅਤੇ ਇਹ ਮੈਂ ਸੁਣਨ ਨੂੰ ਜ਼ਿਆਦਾ ਅੱਛਾ ਲੱਗਦਾ ਬਾਕੀ ਸਾਰੇ ਜਿੱਦਾਂ ਕਹਿੰਦੇ ਨਾ ਮਾਂ ਨੂੰ ਪੁੱਤ ਪਿਆਰੇ ਹੀ ਹੁੰਦੇ ਆ ਪਰ ਚਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਨਾਲ ਲਗਾ ਘੱਟ ਵੱਧ ਵੀ ਹੁੰਦਾ ਅਤੇ ਅਜੇ ਤੱਕ ਮੇਰੇ ਹਿਸਾਬ ਨਾਲ ਮਾਸਟਰਪੀਸ ਮਾਲਕ ਨੇ ਲਿਖਾਇਆ ਨਹੀਂ ਹੈਗਾ ਜਿਹੜਾ ਉਹਨੂੰ ਚੰਗਾ ਲੱਗੇ ਇਹ ਜਿਹੜੇ ਚੱਲ ਗਏ ਜਾਂ ਹਿੱਟ ਹੋ ਗਿਆ ਨਾ ਇਹ ਮੈਨੂੰ ਲੱਗਦਾ ਜੀ ਅਰਦਾਸ ਕਰਾਂ ਬਹੁਤ ਚੱਲ ਗਿਆ ਧੰਨ ਤੇਰੀ ਸਿੱਖੀ ਬਹੁਤ ਚੱਲ ਗਿਆ ਨਗਰ ਕੀਰਤਨ ਵਾਲਾ ਚੱਲ ਗਿਆ ਜਾਂ ਫਲਾਨੇ ਹੈ ਨਾ ਅਤੇ ਅਜੇ ਜਿਹਨੂੰ ਕਹਿੰਦੇ ਫੱਟੇ ਖੜਕਾ ਕੇ ਗੋਲ ਹੋਣਾ ਇੱਕ ਗੋਲ ਤਾਂ ਹੁੰਦਾ ਨਾ ਵੀ ਹਾਕੀ ਦਾ ਮੈਚ ਚੱਲਦਾ ਹੋਵੇ ਅਤੇ ਗੋਲ ਹੋ ਗਿਆ ਗੇਂਦ ਚੱਲ ਗਈ ਅੰਦਰ ਇੱਕ ਹੁੰਦਾ ਐਡੀ ਜ਼ੋਰ ਨਾਲ ਵੀ ਪੂਰੇ ਖੜਾ ਕੇ ਨਾ ਫਿਰ ਦਰਸ਼ਕ ਵੀ ਜਾਗ ਜਾਂਦੇ ਆ ਤੇ ਮਾਲਕ ਕਰਾਊਗਾ ਉਹ ਵੀ ਜ਼ਰੂਰ ਕੋਈ ਨਾ ਕੋਈ ਤੁਹਾਡੀਆਂ ਦੁਆਵਾਂ ਨਾਲ
1: ਬਲੈਸਿੰਗ ਨਾਲ ਅਸੀਂ ਤੇ ਦੁਆ ਕਰਦੇ ਹਾਂ ਤੁਹਾਡੇ ਲਈ ਤੁਸੀਂ ਨਾ ਇੱਥੇ ਬੈਠਿਆਂ ਬੋਝੇ ਫੁੱਲੇ ਤੇ ਕਿੰਨੇ ਸਾਰੇ ਕਾਗਜ਼ ਕੱਢ ਕੇ ਟੇਬਲ ਤੇ ਰੱਖਤੇ ਤੇ ਮੇਰੀ ਹੁਣ ਇੱਕ ਰਿਕੁਐਸਟ ਆ ਤੁਹਾਨੂੰ ਇਹ ਕਾਗਜ਼ ਕਿਤੇ ਗਵਾਚ ਨਾ ਜਾਣ ਇੱਕ ਕਿਤਾਬ ਜ਼ਰੂਰ ਸਾਡੇ ਲਈ ਲੈ ਕੇ ਜਾਓ ਜਦੋਂ ਸਾਡੇ ਵਾਲ ਚਿੱਟੇ ਹੋਣ ਤੇ ਅਸੀਂ ਤੁਹਾਡੇ ਗੀਤ ਪੜਿਆ ਕਰੀਏ ਕਿਉਂਕਿ ਗਾਂਗਾ ਐਡੀ ਵਧੀਆ ਗਾਇਕੀ ਲੱਭਦੀ ਨਹੀਂ
0: ਇਹ ਤਾਂ ਨਾ ਇਹਦੇ ਵਿੱਚ ਜਿਹੜਾ ਪੇਜ ਕੱਢ ਲਓ ਨਾ ਤੁਸੀਂ ਮਤਲਬ ਹੈਰਾਨ ਹੀ ਹੋਵੋਗੇ ਉਹ ਚ ਕੋਈ ਨਾ ਕੋਈ ਸੇਧ ਹੀ ਹੋਊ ਬੰਦੇ ਵਿੱਚੋਂ ਰੱਬ ਦਾ ਦੀਦਾਰ ਹੋਣਾ ਚਾਹੀਦਾ ਬੰਦੇ ਨਾਲ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਸਭਨਾ ਦੇ ਵਿੱਚ ਨੂਰੀ ਸਭਨਾ ਚ ਨੂਰੀ ਨਿਰੰਕਾਰ ਦਾ ਹੀ ਨੂਰ ਹੈ ਕਿਸੇ ਦੇ ਨਾਲ ਨੇੜੇ ਰੱਬ ਕਿਸੇ ਤੋਂ ਨਾ ਦੂਰ ਹੈ ਊਚ ਨੀਚ ਵਾਲਾ ਨਹੀਂ ਹੰਕਾਰ ਹੋਣਾ ਚਾਹੀਦਾ ਮਤਲਬ ਸਾਰੇ ਇੱਦਾਂ ਦੇ ਆ ਚਲੋ
1: ਤੁਸੀਂ ਪਰ ਕਿਤਾਬ ਲਿਖਣ ਤੇ ਜਰੂਰ ਗੌਰ ਕਰਿਓ।
0: ਹਾਂਜੀ ਹਾਂਜੀ ਹਾਂਜੀ ਜਰੂਰ ਜੀ, ਮੈਂ ਹੁਣ ਇਹੀ ਕੰਮ ਕਰਨਾ ਜੀ ਬਿਲਕੁਲ।

0: ਕਿਉਂਕਿ ਮੈਂ ਪਰਸਨਲੀ ਇਹ ਚਾਹੁੰਦੀ ਹਾਂ ਕਿ ਜਦੋਂ ਅਸੀਂ ਕਿਤੇ ਬੁੱਢੇ ਹੋ ਕੇ ਬਹੀਏ ਤੇ ਅਸੀਂ ਤੁਹਾਡੇ ਗੀਤ ਪੜਿਆ ਕਰੀਏ ਸੁਣਿਆ ਕਰੀਏ ਕਿਉਂਕਿ ਗਾਂ ਗਾਂ ਨਾ ਭਾਜੀ ਇਹਨਾਂ ਚੀਜ਼ਾਂ ਦੀ ਘਾਟ ਬਹੁਤ ਰੜਕਿਆ ਕਰਦੀ ਸਾਨੂੰ ਜਿਸ ਤਰੀਕੇ ਦੀ ਗਾਇਕੀ ਦਾ ਦੌਰ ਚੱਲ ਪਿਆ ਦੁੱਖ ਵੀ ਬਹੁਤ ਆਉਂਦਾ ਆ ਤੇ ਅਸੀਂ ਪਿਛਲੀ ਗਾਇਕੀ ਨੂੰ ਮਿਸ ਵੀ ਬਹੁਤ ਕਰਦੇ ਹਾਂ
1: ਬਹੁਤ ਜ਼ਿਆਦਾ ਜੀ ਉਹ ਜਮਲਾ ਜੀ ਦੇ ਅਜ ਤੱਕ ਗੀਤ ਚੱਲਦੇ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਥੇ ਉਹ ਚੀਜ਼ਾਂ ਅਮਰ ਰਿਹਾ ਤੇ ਅਮਰ ਹੀ ਰਹਿਣੀ ਆ ਉਹ
0: ਜੀ ਗੱਲਾਂ ਇੰਨੀਆਂ ਨੇ ਵੀ ਘੜੀ ਦੀਆਂ ਸੂਈਆਂ ਮੈਨੂੰ ਘੜੀ ਮੁੜੀ ਕਹਿੰਦੀਆਂ ਨੇ ਵੀ ਬਸ ਕਰ ਪਰ ਮੇਰਾ ਗੱਲਾਂ ਕਰਨ ਨੂੰ ਬਹੁਤ ਦਿਲ ਕਰ ਰਿਹਾ ਪਰ ਸਾਨੂੰ ਬਸ ਕਰਨੀ ਹੀ ਪੈਣੀ ਹੈ ਭਾਜੀ ਜਿਹੜੇ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਨੇ
1: ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੁਸੀਂ ਪੰਜਾਬ ਪੰਜਾਬੀਅਤ ਦੇ ਪੰਜਾਬੀ ਮਾਂ ਬੋਲੀ ਨੂੰ ਪੂਰੇ ਵਰਲਡ ਦੇ ਵਿੱਚ ਪਹੁੰਚਾਇਆ ਮੈਂ ਉੱਧਰ ਸਾਰੇ ਜਿਹੜੇ ਜਿਹੜੇ ਕੰਟਰੀ ਗਿਆ ਕੰਟਰੀ ਦੀ ਜਿਹੜੀ ਜਿਹੜੀ ਸਟੇਟ ਪ੍ਰੋਵਿੰਸ ਗਿਆ ਉੱਥੇ ਹੀ ਪੰਜਾਬੀਆਂ ਨੇ ਬਹੁਤ ਵੱਡੇ ਕਾਰੋਬਾਰ ਕੀਤੇ ਆ ਮੱਲਾਂ ਮਾਰੀਆਂ ਤੁਹਾਡੇ ਲਈ ਲਾਈਨਾਂ ਗੀਤ ਆ ਇੱਕ ਮੇਰਾ ਪੂਰਾ ਉਹ 'ਚ ਵੀ ਵਿੱਚ ਪਰਦੇਸਾਂ ਦੇ ਨੇ ਕਾਇਮ ਸਰਦਾਰੀਆਂ ਮੈਂ ਦੁਬਾਰਾ ਸੁਣਾਉਂਦਾ ਜੀ ਵਿੱਚ ਪਰਦੇਸਾਂ ਦੇ ਨੇ ਕਾਇਮ ਸਰਦਾਰੀਆਂ ਓੜਪੁਰੀ ਮੱਲਾਂ ਸਾਡੇ ਵੀਰਾਂ ਨੇ ਹੈ ਮਾਰੀਆਂ ਖੁੱਲ੍ਹਾ ਹੈ ਸੁਭਾਅ ਸਾਡਾ ਖੁੱਲ੍ਹਾ ਪੀਣ ਖਾਣ ਹੈ ਸਾਨੂੰ ਸਾਡੇ ਵੀਰਾਂ ਉੱਤੇ ਰੱਬ ਜਿੱਡਾ ਮਾਣ ਹੈ ਪੰਜਾਬੀਆਂ ਦੀ ਦੁਨੀਆਂ 'ਤੇ ਵੱਖਰੀ ਪਛਾਣ ਹੈ ਅਤੇ ਸਾਨੂੰ ਸਾਡੇ ਵੀਰਾਂ ਉੱਤੇ ਰੱਬ ਜਿੱਡਾ ਮਾਣ ਹੈ ਸਮੇਂ ਦਿਓ ਵਾਰਸੋ ਪਛਾਣੋ ਇਹਦੀ ਤੋਰ ਨੂੰ ਨਸ਼ਿਆਂ 'ਚ ਰੋਲੋ ਨਾ ਜਵਾਨੀ ਵਾਲੇ ਜ਼ੋਰ ਨੂੰ ਰੰਗਲੀ ਜਵਾਨੀ ਦਾ ਤਾਂ ਹੋ ਹੀ ਜਾਂਦਾ ਕਾਣ ਹੈ ਸਾਨੂੰ ਸਾਡੇ ਵੀਰਾਂ ਉੱਤੇ ਰੱਬ ਜਿੱਡਾ ਮਾਣ ਹੈ ਸਾਨੂੰ ਸਾਡੇ ਵਿਰਸੇ ਤੇ ਬਹੁਤ ਵੱਡਾ ਮਾਣ ਹੈ ਪੰਜਾਬੀਆਂ ਦੀ ਦੁਨੀਆਂ ਤੇ ਵੱਖਰੀ ਪਛਾਣ ਹੈ
0: ਬਹੁਤ ਸ਼ੁਕਰੀਆ ਭਾਜੀ ਤੁਸੀਂ ਸਟੂਡੀਓ 'ਚ ਆਏ ਸਾਨੂੰ ਸਮਾਂ ਦਿੱਤਾ ਸਾਡਾ ਸੁਭਾਗ ਹੈ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਸਾਨੂੰ ਮੌਕਾ ਮਿਲਿਆ ਬਹੁਤ ਬਹੁਤ ਸ਼ੁਕਰੀਆ ਜੀ
1: ਥੈਂਕ ਯੂ ਜੀ ਸਵਲੀਨ ਜੀ ਮੇਰੇ ਵੱਲੋਂ ਵੀ ਤੇ ਸਾਂਝਾ ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਤੇ ਨਾਲ ਸਪੈਸ਼ਲੀ ਕੁਲਦੀਪ ਭਾਜੀ ਦਾ ਤੇ ਸਾਡੇ ਪਿਆਰੇ ਔਜਲਾ ਸਾਹਿਬ ਜਿਨ੍ਹਾਂ ਨੇ ਸਵਾਗਤ ਬਣਾਇਆ ਤੇ ਮੈਂ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ
0: ਬਹੁਤ ਸ਼ੁਕਰੀਆ ਭਾਜੀ ਇਹ ਸਨ ਸਾਡੇ ਸਟੂਡੀਓ ਦੇ ਵਿੱਚ ਗੀਤਕਾਰ ਹਰਵਿੰਦਰ ਓੜਪੁਰੀ ਜਿਨ੍ਹਾਂ ਦੇ 500 ਪਲੱਸ ਗੀਤ ਰਿਕਾਰਡ ਹੋ ਚੁੱਕੇ ਨੇ ਅਸੀਂ ਸਾਰਿਆਂ ਨੇ ਸੁਣੇ ਆ ਸਾਲਾਂ ਹੋ ਗਏ ਨੇ ਸਾਡੇ ਮੂੰਹ ਜ਼ਬਾਨੀ ਉਹ ਗੀਤ ਯਾਦ ਨੇ ਬਹੁਤ ਸਾਰੇ ਗੀਤ ਇਹਨਾਂ ਨੇ ਅਮਰ ਕੀਤੇ ਨੇ ਦੁਆ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਬਹੁਤ ਸੋਹਣੇ ਗੀਤ ਸਾਡੇ ਲਈ ਲਿਖਦੇ ਰਹਿਣ ਇਸ ਦੇ ਨਾਲ ਹੀ ਅਲਬਰਟਾ ਟਾਈਮ ਦਾ ਇਹ ਐਪੀਸੋਡ ਖਤਮ ਕਰਨ ਦੀ ਮੈਨੂੰ ਸਵਲੀਨ ਜੱਸੜ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
0: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ

0: ਅੱਛਾ ਜੀ, ਅਰਨ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ।
8: The time is 6 p.m. You are listening to Fairchild Radio, CHKF FM 94.7, a multicultural radio station in Calgary.
9: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
10: Quizás tú no lo llames abuso, pero enviar mensaje de texto con amenaza de tu pareja, revisar su ubicación secretamente o controlar su actividad telefónica, eso es abuso. El abuso usando la tecnología no es abuso físico, pero puede causar igual daño. Si tú o alguien que tú conoces está usando la tecnología para lastimar o controlar, hay posibilidad de cambiar esa conducta. Entérate cómo terminar con la violencia en alberta.ca/endgbv.
11: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
8: The following program speaks to the Spanish community, uniting the world for your listening pleasure at Fairchild Radio, the multicultural spirit of Calgary, CHKF 94.